0: The time is 7 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
4: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
5: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
4: ਵਿਜ਼ਿਟ sabrang.ca
0: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
6: Sabrang Radio 94.7 Sunday sare listeners da bahut bahut swagat hai ji ajj de is khoobsurat sham de program ch jehda ki tusi Monday Tuesday Thursday Friday sham nu 7 to 8 te Sunday 1 baje to laake 5 baje tak sunde ajj da program jehda hamesha hi tarah 8 ਵਜੇ ਤੱਕ ਚੱਲੇਗਾ ਜਿਹਦੇ 'ਚ ਸਾਡੇ ਕੁਝ ਗੈਸਟ ਵੀ ਆ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਲੱਸ ਆਪਾਂ ਆਪਣੀਆਂ ਗੱਲਾਂ ਬਾਤਾਂ ਤੁਹਾਨੂੰ ਪਤਾ ਵੀ ਦੁਨੀਆ ਦੇ ਵਿੱਚ ਬਹੁਤ ਕੁਝ ਚੇਂਜਸ ਹੋ ਰਹੀਆਂ ਜਾਂ ਗੱਲਾਂ ਬਾਤਾਂ ਚੱਲ ਰਹੀਆਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਪੈਸ਼ਲੀ ਕੈਨੇਡਾ ਦੇ ਵਿੱਚ ਜਿਹੜੀ ਇਨਵੈਸਟਮੈਂਟ ਸਬਮਿਟ ਚੱਲ ਰਹੀ ਹੈ ਅਤੇ ਪ੍ਰਾਈਮ ਮਿਨਿਸਟਰ ਕਾਰਨੀ ਨੇ ਪਿਛਲੇ ਕੁਝ ਟਾਈਮ ਦੇ ਵਿੱਚ ਚੰਗਾ ਮਿਹਨਤ ਕਰਕੇ ਅਤੇ ਕੰਮ ਕੀਤਾ ਹੱਲ ਜਿਹਦੇ ਕਰਕੇ ਐਕਸਪੈਕਟੇਸ਼ਨ ਵੀ ਬਹੁਤ ਨੇ ਹੁਣ ਇਸ ਟਾਈਮ ਦੇ $100 trillion ਦੀ ਗੱਲਬਾਤ ਕੀਤੀ ਜਾ ਰਹੀ ਵੀ $100 trillion ਇਨਵੈਸਟਮੈਂਟ ਸਾਡੇ ਇੱਥੇ ਆਉਣੀ ਚਾਹੀਦੀ ਹੈ ਜਿਹਦੇ ਨਾਲ ਕੈਨੇਡਾ ਜਿਹੜਾ ਹੈ ਇੱਕ ਵੱਖਰੇ ਲੈਵਲ ਦਾ ਕੈਨੇਡਾ ਬਣ ਜਾਏਗਾ ਨੋਟ ਕਿ ਵੀ ਜਿਹੜਾ ਕੈਨੇਡਾ ਜਿਹਨੂੰ ਆਪਾਂ ਜਾਣਦੇ ਹਾਂ ਜਿਹਦੇ 'ਚ ਇੰਨਾ ਸਟਰਗਲ ਕਰਦੇ ਹਾਂ ਆਪਾਂ ਹਮੇਸ਼ਾ ਹੀ ਅਮੈਰੀਕਾ ਵੱਲ ਦੇਖਦੇ ਹਾਂ ਵੀ ਅਮੈਰੀਕਾ ਆਏਗਾ ਤਾਂ ਕੁਛ ਕਰੇਂਗੇ ਅਤੇ ਬਟ ਉਹਦੇ ਬਾਰੇ ਕੁਛ ਇੱਕ ਗੱਲਾਂਬਾਤ ਕਰਾਂਗੇ ਤੁਹਾਡੇ ਨਾਲ ਸ਼ੇਅਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਤੇ ਹੋਰ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ ਸ਼ੇਅਰ ਕਰਾਂਗੇ ਜਿਹੜੇ ਸਪੈਸ਼ਲ ਗੈਸਟ ਆ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਆਪਾਂ ਕਰਦੇ ਹਾਂ ਅਤੇ ਪ੍ਰੋਗਰਾਮ ਨੂੰ ਆਪਾਂ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ ਅਤੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਜਦੋਂ ਤੱਕ ਸਾਡੇ ਗੈਸਟ ਵੀ ਜਿਹੜੇ ਆ ਸਟੂਡੀਓ ਦੇ ਵਿੱਚ ਪਹੁੰਚ ਜਾਂਦੇ ਆ ਜੀ
7: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
8: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ

0: ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
0: ਨਵੇਂ ਪੇਸ਼ੈਂਟਸ ਨੂੰ ਐਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ ਵਾਕ-ਇਨਸ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
0: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ

0: ਕਿ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0200-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 लाइफलाइन मेडिकल क्लिनिक
2: आपकी सेहत।
0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 लाइफलाइन मेडिकल क्लिनिक
2: आपकी सेहत हमारी जिम्मेदारी।
3: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੇ ਨਾਲ ਦੀ ਨਾਲ ਹੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਸਾਡੇ ਕੋਲ ਗੈਸਟ ਵੀ ਅੱਜ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਪਲੱਸ ਆਪਾਂ ਆਪਣੀਆਂ ਕੁਛ ਇੱਕ ਖਾਸ ਖਬਰਾਂ ਅਤੇ ਗੱਲਾਂ ਬਾਤਾਂ ਵੀ ਅਕਸਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ੇਅਰ ਕੀਤੀਆਂ ਜਾਂਦੀਆਂ ਨੇ ਉਹਦੇ 'ਤੇ ਵੀ ਗੱਲਬਾਤ ਕਰਾਂਗੇ। ਕੱਲ੍ਹ ਦਾ ਦਿਨ ਜਿਹੜਾ ਕਾਫੀ ਹੈਵੀ ਰਿਹਾ ਵੈਸੇ ਕੱਲ੍ਹ ਕਾਫੀ ਕੁਛ ਹੀ ਆਪਾਂ ਬਿਜ਼ੀ ਰਹੇ ਹਾਂ ਜਿਹਦੇ 'ਚ ਸਭ ਤੋਂ ਵੱਡੀ ਜਿਹੜੀ ਉਪਲਬਧੀ ਤਾਂ ਇਹ ਸੀਗੀ ਵੀ ਆਪਾਂ ਗੁਰਦੁਆਰਾ ਸਾਹਿਬ ਵਾਸਤੇ ਕੱਲ੍ਹ ਜਿਹੜਾ ਨਵਾਂ ਸਕੂਲ ਬਣਾਉਣਾ ਬੇਸਿਕਲੀ ਸੋ ਪ੍ਰਾਈਵੇਟ ਸਕੂਲ ਬਣਨ ਜਾ ਰਿਹਾ ਉਹਦੇ 'ਚ ਫੰਡ ਰੇਜ਼ ਕੀਤਾ ਗਿਆ ਕਾਫੀ ਹੈਵੀ ਫੰਡ ਰੇਜ਼ ਹੋਇਆ $8,21,000 ਜਿਹੜਾ ਉਹ ਕੱਲ੍ਹ ਮਿਲ ਗਿਆ ਸੋ ਜਿਹਦੇ ਕਰਕੇ ਸਾਰਿਆਂ ਨੇ ਡੋਨੇਸ਼ਨ ਕੀਤੀਆਂ ਵਾਕਈ ਕਾਫੀ ਕਾਬਿਲ ਤਾਰੀਫ ਪ੍ਰੋਗਰਾਮ ਸੀਗਾ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡੀ ਪਲਾਨਿੰਗ ਸੀਗੀ ਵੀ ਆਪਾਂ ਇਹਨੂੰ ਕਰਾਂਗੇ ਜਾ ਕੇ ਅਤੇ ਫਾਈਨਲੀ ਹੋਇਆ ਵੀ ਉਸੇ ਤਰੀਕੇ ਨਾਲ 10 ਵਜੇ ਜਦੋਂ ਮੈਂ ਇੱਥੇ ਪਹੁੰਚ ਗਿਆ ਅਤੇ ਫਿਰ ਪ੍ਰੋਗਰਾਮ ਦਾ ਸਿਲਸਿਲਾ ਜਿਹੜਾ ਉਹ ਚੱਲ ਪਿਆ ਸੀਗਾ ਕਿਉਂਕਿ 10 ਵਜੇ ਆਪਾਂ ਫਿਰ ਔਨ ਕਰਨਾ ਹੁੰਦਾ ਬਟ ਉਹਦੇ ਨਾਲ ਜਿਹੜੀਆਂ ਹੋਰ ਕਈ ਖਾਸ ਗੱਲਾਂ ਬਤਾਇਆ ਹੋਈਆਂ ਵੀ ਸਾਰਾ ਮੀਡੀਆ ਜਿਹੜਾ ਸਾਡਾ ਉੱਥੇ ਪਹੁੰਚਿਆ ਉਹਨਾਂ ਨੇ ਆਪਣੇ ਵੱਧ ਚੜ੍ਹ ਕੇ ਇਹ 'ਚ ਸਹਿਯੋਗ ਪਾਇਆ ਅਤੇ ਤੁਹਾਨੂੰ ਪਤਾ ਵੀ ਗੋਬਿੰਦ ਸਰਵਰ ਸਕੂਲ ਜਿਹੜਾ ਇਹਦੇ 'ਚ ਹਾਲੇ ਆਲਮੋਸਟ 500 ਦੇ ਕਰੀਬ ਬੱਚੇ ਜਿਹੜੇ ਨੇ ਉਹ ਵੇਟਿੰਗ 'ਚ 1500 ਉੱਥੇ ਪੜ੍ਹ ਰਹੇ ਆ ਪਰ 500 ਬੱਚਾ ਜਿਹੜਾ ਹਾਲੇ ਵੀ ਵੇਟਿੰਗ 'ਚ ਜਿਹੜੇ ਚਾਹੁੰਦੇ ਵੀ ਉੱਥੇ ਸਕੂਲ ਬਣੇ ਬਟ ਕਿਉਂਕਿ ਇਹਨਾਂ ਕੋਲ ਪ੍ਰੋਪਰ ਰਿਸੋਰਸਿਜ਼ ਨਹੀਂ ਹੈਗੇ ਜਿਹਦੇ ਕਰਕੇ ਇੰਨਾ ਜ਼ਿਆਦਾ ਲੋਕ ਇਹਦੇ 'ਚ ਨਹੀਂ ਸੀਟਾਂ ਲੈ ਪਾ ਰਹੇ ਸੀ ਅਤੇ ਉਹਨਾਂ ਨੇ ਕੋਸ਼ਿਸ਼ ਸੀਗੀ ਵੀ 1 ਮਿਲੀਅਨ ਦੇ ਨਾਲ ਆਪਾਂ ਇੱਕ ਲੈਣ ਲਿਆ ਜਾਵੇ ਜਿਹੜਾ ਕੱਲ੍ਹ ਉਹਨਾਂ ਨੇ ਜਮ੍ਹਾਂ ਕਰਾਉਣਾ 15 ਤਰੀਕ ਨੂੰ ਅਤੇ ਹੋਰ 1 ਮਿਲੀਅਨ ਹਾਲੇ ਸਾਢੇ 8 ਲੱਖ ਡੋਲਰ ਉਹਨਾਂ ਦੇ ਚੁੱਕੇ ਆ 1 ਮਿਲੀਅਨ ਹੋਰ ਜਮ੍ਹਾਂ ਕਰਾ ਕੇ ਉਹਨਾਂ ਨੇ ਲੈਂਡ ਸਿਕਿਓਰ ਕਰਨੀ ਫਿਰ ਉਸ ਤੋਂ ਬਾਅਦ ਉੱਥੇ ਇੱਕ ਬਾਕੀ ਦੇ ਕੰਮ ਕਰ ਜਿਹੜੇ ਚੱਲਣਗੇ ਸੋ ਕੱਲ੍ਹ ਇਸ ਪ੍ਰੋਗਰਾਮ ਦੇ ਵਿੱਚ ਆਲਮੋਸਟ ਸਾਰਾ ਦਿਨ ਸਾਨੂੰ ਰਹਿਣ ਦਾ ਮੌਕਾ ਮਿਲਿਆ ਅਤੇ ਵੱਖਰੇ ਵੱਖਰੇ ਜਿਹੜੇ ਦੋਸਤ ਆਏ ਨੇ ਕੁਛ ਪੋਲੀਟੀਸ਼ੀਅਨ ਵੀ ਜਿਹੜੇ ਪੋਲੀਟੀਕਲ ਰਿਪ੍ਰਜੈਂਟੇਟਿਵ ਹੁੰਦੇ ਨੇ ਉਹ ਵੀ ਉੱਥੇ ਪਹੁੰਚੇ

0: ਬਸ ਲੋਕਲ ਮੀਡੀਆ ਦੇ ਬੰਦੇ ਤੇ ਪਹੁੰਚੇ ਹੀ ਸੀਗੇ ਸਾਡੇ ਸਾਰੇ ਕਈ ਪਤਵੰਤੇ ਸੱਜਣ ਕਈਆਂ ਨੇ ਵੱਧ ਵੱਧ ਵੀ ਰਕਮ ਵੀ ਜਿਹੜੀ ਹੈ ਡੋਨੇਟ ਕੀਤੀ ਲੱਖ ਡਾਲਰ ਪੰਜਾਹ ਹਜ਼ਾਰ ਡਾਲਰ ਪੱਚੀ ਵੀਹ ਅਤੇ ਪੰਜ ਡਾਲਰ ਤੱਕ ਵੀ ਲੋਕਾਂ ਨੇ ਆਪਣੀ ਆਪਣੀ ਜੇਬ ਦੇ ਵਿੱਚੋਂ ਉਹਦੇ 'ਚ ਡੋਨੇਟ ਕੀਤਾ ਵਿੱਚ ਇਜ਼ ਕੋਈ ਵੀ ਕਿੰਨਾ ਵੀ ਰਕਮ ਡੋਨੇਟ ਕਰੇ ਇਹ ਸਾਰੇ ਰਿਸਪੈਕਟੇਬਲ ਹੁੰਦੇ ਨੇ ਸੋ ਇਸ ਕਰਕੇ ਉਹਦੇ ਸਾਰੇ ਨੇ ਆਪਣੀ ਆਪਣੀ ਪਾਇਆ ਬਟ 8,21,000 ਜਿਹੜਾ ਜੀ ਇਕੱਠਾ ਕੀਤਾ ਗਿਆ 5 acres ਲੈਂਡ ਵਾਸਤੇ ਤਾਂ ਕਿ ਆਉਣ ਵਾਲੇ ਟਾਈਮ 'ਚ ਇੱਥੇ ਸਕੂਲ ਦੇ ਨਾਲ ਨਾਲ ਲਾਇਬ੍ਰੇਰੀ ਅਤੇ ਇੱਕ ਛੋਟਾ ਹੋਲ ਅਤੇ ਹੋਰ ਬਾਕੀ ਐਕਟੀਵਿਟੀਜ਼ ਵੀ ਹੋਣਗੀਆਂ ਹੁਣ ਕਈ ਜਿਹੜੇ ਦੋਸਤ ਨੇ ਉਹ ਇਹ ਕਹਿੰਦੇ ਆ ਕਿ ਵੀ ਇਹ ਪ੍ਰਾਈਵੇਟ ਸਕੂਲਾਂ ਨੂੰ ਤੁਸੀਂ ਹੱਲਾਸ਼ੇਰੀ ਦਿੰਦੇ ਹੋ ਇਹ ਠੀਕ ਹੋਣਾ ਨਹੀਂ ਚਾਹੀਦਾ ਅੱਧਾ ਬਟ ਸੇਮ ਟਾਈਮ ਦੇ ਉੱਤੇ ਇਹ ਵੀ ਹੈ ਕਿ ਵੀ ਜੇ ਪ੍ਰਾਈਵੇਟ ਸਕੂਲਸ ਜਿਹੜੇ ਨੇ ਉਹ ਡਿਫਰੈਂਟ ਤਰੀਕੇ ਨਾਲ ਐਫਰਟਸ ਕਰ ਰਹੇ ਨੇ ਆਪਾਂ ਕੱਲ੍ਹ ਕਿਉਂਕਿ ਐਨ ਡੀ ਪੀ ਪਾਰਟੀ ਦੇ ਲੀਡਰ ਨਹੀਦ ਨੈਨਸ਼ੀ ਸਾਹਿਬ ਵੀ ਬੈਠੇ ਸੀ ਉੱਥੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਸੀ ਜਿਹੜਾ ਉਹਦੇ ਇੱਕ ਲੀਡਰ ਨੇ ਗੇਲ ਸਾਹਿਬ ਗੱਲ ਕਰਦੇ ਸੀਗੇ ਵੀ ਕੱਲ੍ਹ ਨੂੰ ਐਨ ਡੀ ਪੀ ਪਾਰਟੀ ਆਉਂਦੀ ਹੈ ਅਤੇ ਕਿਤੇ ਸਾਡੇ ਫੰਡਸ ਅਤੇ ਸਾਡਾ ਸਾਰਾ ਕੁਛ ਕੰਟਰੋਲ ਨਾ ਕਰੇ ਪ੍ਰਾਈਵੇਟ ਸਕੂਲਾਂ ਨੂੰ ਇਸ ਤਰੀਕੇ ਨਾਲ ਤਾਂ ਉਹਨਾਂ ਨੇ ਕਿਹਾ ਵੀ ਇਹ ਜਿਸ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਵੀ ਕਿੰਨੇ ਸਸਤੇ ਦੇ ਵਿੱਚ ਇਹ ਸਕੂਲ ਬਣਾ ਰਹੇ ਹੋ ਇੰਨੇ ਸਸਤੇ ਜਿਹੜੇ ਆ ਉਹ ਸਕੂਲ ਬਣਦੇ ਨਹੀਂ ਕੰਪੈਰੀਟਿਵਲੀ ਜੇ ਦੇਖੀਏ ਆਪਾਂ ਤਾਂ ਕਿਉਂਕਿ ਇੰਨਾ ਪੈਸਾ ਲੱਗ ਜਾਂਦਾ ਆਪਾਂ ਬਾਕੀ ਪਬਲਿਕ ਸਕੂਲਾਂ ਦੇ ਦੇਖਦੇ ਹੀ ਹਾਂ ਵੀ ਕਿੰਨਾ ਕਿੰਨਾ ਬਜਟ ਹੁੰਦਾ ਫਿਰ ਜਾ ਕੇ ਅਤੇ ਸਕੂਲ ਡਿਵੈਲਪ ਹੁੰਦੇ ਨੇ ਇਹਨਾਂ ਨੇ ਘੱਟ ਪੈਸੇ 'ਚ ਲੋਕਾਂ ਦੀ ਸਪੋਰਟ ਦੇ ਨਾਲ ਮਿਲ ਕੇ ਅਤੇ ਸਭ ਕੁਛ ਕਰਨਾ ਸੋ ਵਨ ਆਫ ਦਾ ਬਿਗੈਸਟ ਸਕੂਲ ਬਣ ਜਾਣਾ ਜੀ ਇਹ ਕੈਲਗਰੀ ਦੇ ਵਿੱਚ ਜੇ ਆਪਾਂ ਲਾਈਏ ਮਤਲਬ ਪੂਰਾ ਵੱਡਾ ਤਾਂ ਨਹੀਂ ਪਰ ਇੱਕ ਵੱਡਾ ਸਕੂਲ ਹੋਏਗਾ ਜਿਹਦੇ 'ਚ ਇਹ ਸਭ ਕੁਛ ਜਿਹੜਾ ਹੋਣਾ ਸੋ ਕਹਿਣ ਦਾ ਮਤਲਬ ਇਹ ਵੀ ਇਹ ਪ੍ਰਾਈਵੇਟ ਜ਼ਰੂਰ ਹੈ ਬਟ ਉੱਦਾਂ ਦਾ ਪ੍ਰਾਈਵੇਟ ਨਹੀਂ ਹੈਗਾ ਜੋ ਉਹਨਾਂ ਨੇ ਫੀਸਾਂ ਬਾਰੇ ਵੀ ਦੱਸਿਆ ਵੀ ਕਿੰਨੀ ਕਿੰਨੀ ਫੀਸ ਉੱਥੇ ਲਈ ਜਾਂਦੀ ਹੈ 1500 ਪਹਿਲੇ ਬੱਚੇ ਕੋਲ ਦੂਜੇ ਬੱਚੇ ਕੋਲ ਜੇ ਇੱਕ ਫੈਮਿਲੀ ਦੇ ਵਿੱਚ 3 ਬੱਚੇ ਆ ਦੂਸਰੇ ਕੋਲ 1300 ਅਤੇ ਤੀਸਰੇ ਕੋਲ $1100 ਇਸ ਤਰੀਕੇ ਨਾਲ ਲੈਂਦੇ ਹਾਲਾਂਕਿ ਜਿਹੜੀ ਫੀਸ ਹੈ ਉਹਨਾਂ ਦੀ ਬਾਕੀ ਗਵਰਨਮੈਂਟ ਕੋਲ ਜੋ ਫੰਡਿੰਗ ਮਿਲਦੀ ਹੈ ਉਹ ਤਾਂ ਸਾਰਿਆਂ ਵਾਸਤੇ ਸੇਮ ਹੁੰਦੀ ਹੈ ਬਟ ਇਹ ਹੈ ਵੀ ਇਹ ਵਾਲੇ ਪੈਸੇ ਜਿਹੜੇ ਉਹਨਾਂ ਨੂੰ ਮਿਲਦੇ ਆ ਇਸ ਤਰ੍ਹਾਂ ਦਾ ਕੁਛ ਇੱਕ ਪ੍ਰੋਗਰਾਮ ਸੀਗਾ ਬਟ ਆਉਣ ਵਾਲੇ ਟਾਈਮ 'ਚ ਤਾਂ ਹੋਰ ਵੀ ਗੱਲਬਾਤ ਕਰਾਂਗੇ ਵੀ ਪ੍ਰਾਈਵੇਟ ਸਕੂਲਾਂ ਨੂੰ ਕਿਸ ਤਰੀਕੇ ਨਾਲ ਫੰਡਿੰਗ ਅਤੇ ਕਿਸ ਤਰ੍ਹਾਂ ਹੁੰਦੀ ਹੈ ਜਾਂ ਕੀ ਇੱਕ ਡਿਫਰੈਂਟ ਤਰ੍ਹਾਂ ਦੇ ਪ੍ਰਾਈਵੇਟ ਸਕੂਲਸ ਨੇ ਜੀ ਇਹ ਜਿਹੜੇ ਸਕੂਲ ਨੇ ਇਹ ਡਿਫਰੈਂਟ ਨੇ ਕਈ ਇੱਥੇ ਐਸੇ ਵੀ ਸਕੂਲ ਨੇ ਜਿਨ੍ਹਾਂ ਦੇ ਓਨਰਸ ਨੇ ਬਿਲਡਿੰਗ ਖਰੀਦ ਕੇ ਅਤੇ ਆਪਣੇ ਸਕੂਲ ਨੂੰ ਡੋਨੇਟ ਕਰਤੀ ਸਾਰਾ ਪੈਸਾ ਜਿਹੜਾ ਉਹ ਰੈਂਟ 'ਚ ਹੀ ਪੇ ਕਰੀ ਜਾਂਦੇ ਨੇ ਚੰਗੀਆਂ ਵੱਡੀਆਂ ਵੱਡੀਆਂ ਜਿਹੜੀਆਂ ਇੱਥੇ ਅਕੈਡਮੀਜ਼ ਨੇ ਉਹ ਇਸ ਤਰੀਕੇ ਨਾਲ ਕੰਮ ਕਰਦੀਆਂ ਬਟ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆਪਾਂ ਉੱਧਰਲੇ ਪਾਸੇ ਵੀ ਜਾ ਕੇ ਕਰ ਲਈਏ ਜਿਹੜੀ ਮੈਂ ਚਾਹੁੰਦਾ ਸੀਗਾ ਵੀ ਕੁਛ ਇੱਕ ਜਿਹੜੀਆਂ ਪੰਜਾਬੀ ਦੀਆਂ ਖਬਰਾਂ ਕਰ ਲੈਣੇ ਤੁਹਾਡੇ ਨਾਲ ਸ਼ੇਅਰ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਕਿਉਂਕਿ ਗੈਸਟ ਸਾਡੇ ਕੋਲ ਪਹੁੰਚ ਚੁੱਕੇ ਨੇ ਸਟੂਡੀਓ 'ਚ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਅਤੇ ਕੁਛ ਇੱਕ ਖਬਰਾਂ ਸੁਣਨ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7-8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕੀਤੇ ਜਾਂਦੇ ਨੇ ਸੁਣਦੇ ਹਾਂ 2-4 ਖਬਰਾਂ ਫਿਰ ਵਾਪਸ
1: ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਅਕਤੂਬਰ 2025 'ਚ ਜਾਰੀ ਕੀਤੇ ਗਏ ਉਸ ਅੰਤਰਿਮ ਨਿਯਮ ਨੂੰ ਰੱਦ ਕਰ ਦਿੱਤਾ ਜਿਸ ਦੇ ਤਹਿਤ ਇੰਪਲੋਇਮੈਂਟ ਆਥੋਰਾਈਜ਼ੇਸ਼ਨ ਡਾਕੂਮੈਂਟਸ ਦੀ ਆਟੋਮੈਟਿਕ ਐਕਸਟੈਂਸ਼ਨ ਨੂੰ ਖਤਮ ਕਰ ਦਿੱਤਾ ਗਿਆ ਸੀ ਹਾਲਾਂਕਿ ਇਹ ਰਾਹਤ ਸਿਰਫ ਉਨ੍ਹਾਂ 7 ਪਟੀਸ਼ਨਰਾਂ ਤੱਕ ਹੀ ਸੀਮਤ ਹੈ ਜਿਨ੍ਹਾਂ ਨੇ ਇਸ ਨਿਯਮ ਨੂੰ ਚੁਣੌਤੀ ਦਿੱਤੀ ਸੀ ਤੇ ਇਹ ਪੂਰੇ ਦੇਸ਼ ਤੇ ਲਾਗੂ ਨਹੀਂ ਹੁੰਦਾ 7 H4 ਵੀਜ਼ਾ ਹੋਲਡਰਜ਼ ਨੇ ਜ਼ਿਲ੍ਹਾ ਅਦਾਲਤ ਦਾ ਰੁਖ ਕੀਤਾ ਸੀ ਉਨ੍ਹਾਂ ਨੇ ਤਰਕ ਦਿੱਤਾ ਕਿ ਬਿਨਾਂ ਕਿਸੇ ਜਨਤਕ ਸਲਾਹ ਮਸ਼ਵਰੇ ਦੇ ਆਟੋਮੈਟਿਕ EAD ਐਕਸਟੈਂਸ਼ਨ ਨੂੰ ਅਚਾਨਕ ਖਤਮ ਕਰਨ ਨਾਲ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੀ ਪ੍ਰੋਸੈਸਿੰਗ ਦੇ ਵਿੱਚ ਹੋਣ ਵਾਲੀ ਲਗਾਤਾਰ ਦੇਰੀ ਦੇ ਵਿਚਕਾਰ ਵੱਡੇ ਪੱਧਰ ਤੇ ਲੋਕਾਂ ਦੀ ਨੌਕਰੀ ਜਾ ਸਕਦੀ ਹੈ 1 ਲੱਖ ਤੋਂ ਵੱਧ ਭਾਰਤੀ ਜੀਵਨ ਸਾਥੀ EAD ਰੱਖਦੇ ਨੇ 2016 ਦੇ ਇੱਕ ਨਿਯਮ 'ਚ EAD ਦੀ ਮਿਆਦ ਖਤਮ ਹੋਣ ਤੋਂ ਬਾਅਦ 180 ਦਿਨਾਂ ਤੱਕ ਦੀ ਆਟੋਮੈਟਿਕ ਐਕਸਟੈਂਸ਼ਨ ਸ਼ੁਰੂ ਕੀਤੀ ਗਈ ਸੀ ਜਿਸ ਨਾਲ ਯੋਗ ਜੀਵਨ ਸਾਥੀ ਆਪਣੇ ਰਿਨਿਊਅਲ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਦੌਰਾਨ ਵੀ ਕੰਮ ਜਾਰੀ ਰੱਖ ਸਕਦੇ ਨੇ 2022 'ਚ USCIS ਨੇ ਐਕਸਟੈਂਸ਼ਨ ਦੀ ਮਿਆਦ ਨੂੰ ਅਸਥਾਈ ਤੌਰ ਤੇ ਵਧਾ ਕੇ 540 ਦਿਨ ਕਰ ਦਿੱਤਾ ਸੀ ਪ੍ਰੋਸੈਸਿੰਗ 'ਚ ਦੇਰੀ ਕਾਰਨ ਨੌਕਰੀ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਰੋਕਣ ਲਈ ਵਧਾਈ ਗਈ ਮਿਆਦ ਨੂੰ ਜਨਵਰੀ 2025 ਤੋਂ ਸਥਾਈ ਕਰ ਦਿੱਤਾ ਗਿਆ ਸੀ ਹਾਲਾਂਕਿ ਅਕਤੂਬਰ 2025 'ਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਅੰਤਰਿਮ ਨਿਯਮ ਦੇ ਜ਼ਰੀਏ ਆਟੋਮੈਟਿਕ ਐਕਸਟੈਂਸ਼ਨ ਸਿਸਟਮ ਨੂੰ ਅਚਾਨਕ ਖਤਮ ਕਰ ਦਿੱਤਾ ਮੁਕੱਦਮੇ 'ਚ ਇਹ ਤਰਕ ਦਿੱਤਾ ਗਿਆ ਸੀ ਕਿ H4 ਵੀਜ਼ਾ ਵਾਲੇ ਜੀਵਨ ਸਾਥੀ ਆਪਣੇ ਮੌਜੂਦਾ ਵਰਕ ਪਰਮਿਟ ਦੀ ਸਮਾਪਤੀ ਦੇ 180 ਦਿਨਾਂ ਦੇ ਅੰਦਰ ਹੀ ਆਪਣੇ EAD ਨੂੰ ਰਿਨਿਊ ਕਰਨ ਲਈ ਅਰਜ਼ੀ ਦੇ ਸਕਦੇ ਨੇ ਕਿਉਂਕਿ H4 ਵੀਜ਼ਾ ਵਾਲੇ ਜੀਵਨ ਸਾਥੀ ਦੇ ਸਟੇਟਸ ਦੀ ਐਕਸਟੈਂਸ਼ਨ H1B ਵਰਕਰ ਦੀ ਐਕਸਟੈਂਸ਼ਨ ਦੇ ਨਾਲ ਹੀ ਫਾਈਲ ਕੀਤੀ ਜਾਣੀ ਚਾਹੀਦੀ ਹੈ ਇਸ ਲਈ H1B ਅਰਜ਼ੀ ਫਾਈਲ ਕਰਨ ਚ ਨਿਯੋਜਕ ਦੀ ਕਿਸੇ ਵੀ ਦੇਰੀ ਨਾਲ ਨਿਰਭਰ ਜੀਵਨ

ਆਉਣ ਵਾਲਿਆਂ ਦੇ ਮੁਕਾਬਲੇ ਜਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਹੈ। ਇਮੀਗ੍ਰੇਸ਼ਨ ਅੰਕੜਿਆਂ ਮੁਤਾਬਕ ਵਿੱਤੀ ਵਰ੍ਹੇ 2024-25 ਦੌਰਾਨ ਤਕਰੀਬਨ 5 ਲੱਖ ਲੋਕ ਆਸਟ੍ਰੇਲੀਆ ਆਏ ਤੇ 2 ਲੱਖ ਇੱਥੋਂ ਰਵਾਨਾ ਹੋ ਗਏ, ਜਿਸ ਦੇ ਮੱਦੇਨਜ਼ਰ ਕੁੱਲ ਪ੍ਰਵਾਸ 3 ਲੱਖ ਦੇ ਨੇੜੇ ਤੇੜੇ ਰਿਹਾ। 2022-23 ਦੌਰਾਨ ਇਹ ਅੰਕੜਾ 5,38,000 ਦਰਜ ਕੀਤਾ ਗਿਆ, ਜਿਸ ਮਗਰੋਂ ਇਮੀਗ੍ਰੇਸ਼ਨ ਬੰਦਿਸ਼ਾਂ ਦਾ ਦੌਰ ਸ਼ੁਰੂ ਹੋਇਆ। ਸਰਕਾਰ ਦਾ ਮੰਨਣਾ ਹੈ ਕਿ 2026-27 ਦੌਰਾਨ ਕੁੱਲ ਪ੍ਰਵਾਸ 2,45,000 ਅਤੇ 2027-28 ਦੌਰਾਨ 2,25,000 ਦੇ ਅੰਕੜੇ ਤੇ ਪੁੱਜ ਸਕਦਾ ਏ। ਪੌਲੀਨ ਹੈਨਸਨ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਯੂਕਰੇਨ, ਲੈਬਨਨ, ਰੂਸ, ਫਲਸਤੀਨ, ਮਿਆਂਮਾਰ, ਇਰਾਨ ਅਤੇ ਅਫਗਾਨਿਸਤਾਨ ਸਣੇ 26 ਮੁਲਕਾਂ ਦੇ ਲੋਕ ਆਸਟ੍ਰੇਲੀਆ ਦੀ ਧਰਤੀ ਤੇ ਕਦਮ ਨਹੀਂ ਰੱਖ ਸਕਣਗੇ। ਦੂਜੇ ਪਾਸੇ ਕਿਰਤੀ ਜਥੇਬੰਦੀਆਂ ਤੇ ਇਮੀਗ੍ਰੇਸ਼ਨ ਹਮਾਇਤੀਆਂ ਨੇ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ 2024-25 ਦੌਰਾਨ ਆਸਟ੍ਰੇਲੀਆ ਦੇ ਅਰਥਚਾਰੇ ਚ 53 ਅਰਬ ਡਾਲਰ ਦਾ ਯੋਗਦਾਨ ਪਾਇਆ। ਸਿਰਫ ਇੰਨਾ ਹੀ ਨਹੀਂ, ਹੋਰਨਾਂ ਟੈਂਪਰੇਰੀ ਰੈਜ਼ੀਡੈਂਟਸ ਨੇ ਮੁਲਕ ਦੇ ਅਰਥਚਾਰੇ ਨੂੰ ਅੱਗੇ ਲਿਜਾਣ ਚ ਮਦਦ ਕੀਤੀ। ਪਰ ਪੌਲੀਨ ਹੈਨਸਨ ਦੇ ਅੰਕੜਿਆਂ ਮੁਤਾਬਕ 1,00,000 ਇੰਟਰਨੈਸ਼ਨਲ ਸਟੂਡੈਂਟਸ ਨੂੰ ਹੀ ਵੀਜ਼ਾ ਦਿੱਤੇ ਜਾਣ ਮਗਰੋਂ ਆਸਟ੍ਰੇਲੀਆ ਸਰਕਾਰ ਦੀ ਆਮਦਨ ਚ 36% ਤੋਂ ਵੱਧ ਕਮੀ ਆ ਸਕਦੀ ਹੈ। ਆਸਟ੍ਰੇਲੀਆ ਦੇ ਸਿਹਤ ਮੰਤਰੀ ਮਾਰਕ ਬਟਲਰ ਨੇ ਪੌਲੀਨ ਦੀ ਇਮੀਗ੍ਰੇਸ਼ਨ ਯੋਜਨਾ ਨੂੰ ਤਬਾਹਕੁਨ ਕਰਾਰ ਦਿੰਦਿਆਂ ਕਿਹਾ ਕਿ ਛੋਟੇ ਉਦਯੋਗ, ਹੈਲਥ ਸੈਕਟਰ ਅਤੇ ਬਜ਼ੁਰਗਾਂ ਦੀ ਸੰਭਾਲ ਵਾਲੇ ਸੈਕਟਰ ਬਿਲਕੁਲ ਖਤਮ ਹੋ ਜਾਣਗੇ। ਇਸ ਤੋਂ ਇਲਾਵਾ ਖੇਤੀ ਸੈਕਟਰ ਅਤੇ ਕੰਸਟਰਕਸ਼ਨ ਸੈਕਟਰ ਨਾਲ ਜੁੜੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇੰਨੀ ਵੱਡੀ ਕਟੌਤੀ ਮੁਲਕ ਵਾਸਤੇ ਖਤਰਨਾਕ ਸਾਬਤ ਹੋ ਸਕਦੀ ਹੈ ਤੇ ਕਿਰਤੀਆਂ ਦੀ ਵੱਡੀ ਕਿੱਲਤ ਪੂਰੀ ਕਰਨਾ ਨਾਮੁਮਕਿਨ ਹੋ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਆਸਟ੍ਰੇਲੀਆ ਤੋਂ ਵਾਪਸ ਨਾ ਜਾਣ ਵਾਲਿਆਂ ਦਾ ਅਸਲ ਅੰਕੜਾ ਸਾਹਮਣੇ ਨਹੀਂ ਆ ਸਕਿਆ, ਪਰ ਵੱਡੀ ਗਿਣਤੀ ਚ ਭਾਰਤੀ, ਖਾਸ ਤੌਰ ਤੇ ਪੰਜਾਬੀ ਨੌਜਵਾਨ ਇਨ੍ਹਾਂ ਚ ਸ਼ਾਮਲ ਨੇ। ਹਾਲ ਹੀ ਚ ਅਪਰਾਧੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਤਹਿਤ ਦਰਜਣਾ ਭਾਰਤੀ ਨਾਗਰਿਕਾਂ ਨੂੰ ਦਿੱਲੀ ਵਾਲੇ ਜਹਾਜ਼ ਚ ਬਿਠਾਇਆ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਆਕੜਾਂ ਨੂੰ ਖੁਸ਼ਖਬਰੀ ਦਿੱਤੀ ਹੈ। ਟਰੰਪ ਨੇ ਆਇਰਲੈਂਡ ਚ ਆਇਰਿਸ਼ ਓਪਨ ਗੋਲਫ ਟੂਰਨਾਮੈਂਟ ਦੇ ਸਮਾਪਨ ਮੌਕੇ ਐਲਾਨ ਕੀਤਾ ਕਿ ਅਮਰੀਕਾ ਆਇਰਿਸ਼ ਵਿਸਕੀ ਤੇ ਲਗਾਇਆ ਗਿਆ 10% ਟੈਰਿਫ ਹਟਾਏਗਾ। ਟਰੰਪ ਅਨੁਸਾਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ, ਆਇਰਿਸ਼ ਓਪਨ ਚੈਂਪੀਅਨ ਸ਼ੇਨ ਲੋਰੀ ਅਤੇ ਕਈ ਹੋਰ ਗੋਲਫਰਜ਼ ਨੇ ਉਨ੍ਹਾਂ ਨੂੰ ਇਸ ਟੈਰਿਫ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਟਰਾਫੀ ਵੰਡ ਸਮਾਰੋਹ ਦੌਰਾਨ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਹਰ ਕੋਈ ਉਨ੍ਹਾਂ ਨੂੰ ਇਹ ਟੈਰਿਫ ਹਟਾਉਣ ਲਈ ਕਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਉਹ ਆਇਰਿਸ਼ ਵਿਸਕੀ ਤੋਂ ਇਹ ਟੈਰਿਫ ਹਟਾਉਣ ਜਾ ਰਹੇ ਨੇ। ਟਰੰਪ ਦੇ ਇਸ ਐਲਾਨ ਨਾਲ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਤੇ ਸੀਟੀਆਂ ਵਜਾਈਆਂ ਤੇ ਸਵਾਗਤ ਕੀਤਾ। ਆਇਰਿਸ਼ ਵਿਸਕੀ ਤੇ ਇਹ ਟੈਰਿਫ ਟਰੰਪ ਪ੍ਰਸ਼ਾਸਨ ਵੱਲੋਂ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੀਆਂ ਵਸਤੂਆਂ ਤੇ ਲਗਾਇਆ ਗਿਆ ਸੀ, ਜਿਸ ਦੀ ਦਰ ਜੁਲਾਈ ਚ 15% ਤੋਂ ਘਟਾ ਕੇ 10% ਕੀਤੀ ਗਈ ਸੀ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਚ ਟਰੰਪ ਨੇ ਯੂਨਾਈਟਿਡ ਕਿੰਗਡਮ ਦੀ ਸਕਾਚ ਅਤੇ ਉੱਤਰੀ ਆਇਰਲੈਂਡ ਚ ਬਣਨ ਵਾਲੀ ਵਿਸਕੀ ਤੇ ਵੀ ਟੈਰਿਫ ਹਟਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਦੱਸਿਆ ਸੀ ਕਿ ਯੂਕੇ ਨੂੰ ਇਹ ਰਾਹਤ ਕਿੰਗ ਚਾਰਲਸ ਤੀਜੇ ਅਤੇ ਕੁਈਨ ਕੈਮਿਲਾ ਦੁਆਰਾ ਵਾਈਟ ਹਾਊਸ ਦੇ ਦੌਰੇ ਤੋਂ ਬਾਅਦ ਦਿੱਤੀ ਗਈ ਸੀ। ਟਰੰਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਚ ਕਿਹਾ, ਰਾਜਾ ਅਤੇ ਰਾਣੀ ਨੇ ਮੇਰੇ ਕੋਲੋਂ ਉਹ ਕੰਮ ਕਰਵਾ ਲਿਆ ਜੋ ਕੋਈ ਹੋਰ ਨਹੀਂ ਕਰਵਾ ਸਕਿਆ ਬਿਨਾਂ ਜ਼ਿਆਦਾ ਕਹੇ। ਆਇਰਿਸ਼ ਵਿਸਕੀ ਐਸੋਸੀਏਸ਼ਨ ਨੇ ਮਈ ਮਹੀਨੇ ਚ ਅਮਰੀਕਾ ਨੂੰ ਇਹ ਟੈਰਿਫ ਹਟਾਉਣ ਦੀ ਅਪੀਲ ਕੀਤੀ ਸੀ ਤਾਂ ਜੋ ਅਮਰੀਕੀ ਕਾਰੋਬਾਰੀਆਂ ਤੇ ਗਾਹਕਾਂ ਨੂੰ ਮਦਦ ਮਿਲ ਸਕੇ। ਹਾਲਾਂਕਿ ਇਹ ਟੈਰਿਫ ਕਦੋਂ ਤੱਕ ਪੂਰੀ ਤਰ੍ਹਾਂ ਹਟਾਇਆ ਜਾਵੇਗਾ ਇਸ ਦੀ ਅਧਿਕਾਰਤ ਸਮਾਂ ਸੀਮਾ ਅਜੇ ਸਪਸ਼ਟ ਨਹੀਂ ਕੀਤੀ ਗਈ। ਸਾਊਦੀ ਅਰਬ ਦੀ ਇੱਕ ਪ੍ਰਮੁੱਖ ਤੇਲ ਪਾਈਪਲਾਈਨ ਨੂੰ ਡਰੋਨ ਹਮਲੇ ਤੋਂ ਬਾਅਦ ਅਸਥਾਈ ਤੌਰ ਤੇ ਬੰਦ ਕੀਤੇ ਜਾਣ ਦਾ ਅਸਰ ਕੌਮਾਂਤਰੀ ਤੇਲ ਬਾਜ਼ਾਰ ਤੇ ਦਿਖਾਈ ਦੇ ਰਿਹਾ ਏ। ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਚ 3% ਤੋਂ ਵੱਧ ਦਾ ਉਛਾਲ ਦਰਜ ਕੀਤਾ ਗਿਆ। ਰਾਈਟਰਜ਼ ਮੁਤਾਬਕ ਬ੍ਰੈਂਟ ਕਰੂਡ ਦੀ ਕੀਮਤ 3.21 ਡਾਲਰ ਵੱਧ ਕੇ $107.82 ਪ੍ਰਤੀ ਬੈਰਲ ਤੱਕ ਪਹੁੰਚ ਗਈ। ਤੇਲ ਦੀ ਸਪਲਾਈ ਨੂੰ ਲੈ ਕੇ ਵਧੀਆਂ ਚਿੰਤਾਵਾਂ ਨੂੰ ਇਸ ਤੇਜ਼ੀ ਦੀ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਏ। ਡਰੋਨ ਹਮਲੇ ਤੋਂ ਬਾਅਦ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਦੇਸ਼ ਦੀ ਈਸਟ ਵੈਸਟ ਆਇਲ ਪਾਈਪਲਾਈਨ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਏ। ਇਹ ਪਾਈਪਲਾਈਨ ਸਾਊਦੀ ਅਰਬ ਲਈ ਤੇਲ ਨਿਰਯਾਤ ਦਾ ਇੱਕ ਬਦਲਵਾਂ ਰਸਤਾ ਏ। ਇਸ ਰਸਤੇ ਰਾਹੀਂ ਕੱਚੇ ਤੇਲ ਨੂੰ ਹਾਰਮੋਜ਼ ਸਟ੍ਰੇਟ ਚੋਂ ਲੰਘਾਏ ਬਿਨਾਂ ਨਿਰਯਾਤ ਕੀਤਾ ਜਾ ਸਕਦਾ ਏ। ਪਾਈਪਲਾਈਨ ਦੇ ਬੰਦ ਹੋਣ ਨਾਲ ਗਲੋਬਲ ਤੇਲ ਸਪਲਾਈ ਦੇ ਕਰੀਬ 4% ਹਿੱਸੇ ਤੇ ਅਸਰ ਪੈਣ ਦਾ ਖਦਸ਼ਾ ਏ। ਕੱਚੇ ਤੇਲ ਦੀਆਂ ਕੀਮਤਾਂ ਚ ਤੇਜ਼ੀ ਸਿਰਫ ਸੋਮਵਾਰ ਨੂੰ ਹੀ ਨਹੀਂ ਆਈ। ਪਿਛਲੇ ਹਫ਼ਤੇ ਵੀ ਕੱਚੇ ਤੇਲ ਦੀ ਕੀਮਤ ਚ ਕਰੀਬ 8% ਦਾ ਵਾਧਾ ਹੋਇਆ ਸੀ ਅਤੇ ਇਹ $100 ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਕਰ ਗਈ ਸੀ। ਜੁਲਾਈ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਕੱਚੇ ਤੇਲ
तेल की कीमत $100 प्रति बैरल तो उपर गई सी। तेल दियां कीमतां च तेजी पिछे सऊदी अरब ते हुए ताजा हमलों के नाल नाल फारस की खाड़ी च जहाजा ते हुए ईरानी हमलों नूं भी एक कारण दस्या जा रहा है। इन्हां घटनावां कारण कौमांतरी बाजार च तेल की सप्लाई नूं लैके चिंतावां वधियां ने। सऊदी अरब की पाइपलाइन दे अस्थाई तौर ते बंद होण नाल इन्हां चिंतावां नूं होर बल मिलिया, जिसका सीधा असर कच्चे तेल दियां कीमतां

0: ਤੇ ਪਿਆ ਏ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੇਜ਼ੀ ਨਾਲ ਵੱਧ ਰਹੀ ਸਮਰੱਥਾ ਨੇ ਇਸ ਖੇਤਰ ਨਾਲ ਜੁੜੇ ਲੋਕਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ ਐਂਥਰੋਪਿਕ ਤੋਂ ਹਾਲ ਹੀ ਚ ਅਸਤੀਫਾ ਦੇਣ ਵਾਲੇ ਏਆਈ ਰਿਸਰਚਰ ਜੈਕਬ ਕੌਕਸਨ ਨੇ ਇਸ ਤਕਨਾਲੋਜੀ ਦੇ ਭਵਿੱਖ ਨੂੰ ਲੈ ਕੇ ਗੰਭੀਰ ਚੇਤਾਵਨੀ ਦਿੱਤੀ ਹੈ ਬੀਬੀਸੀ ਨਾਲ ਗੱਲਬਾਤ ਚ ਉਨ੍ਹਾਂ ਨੇ ਕਿਹਾ ਕਿ ਜੇਕਰ ਏਆਈ ਦੇ ਵਿਕਾਸ ਦੀ ਮੌਜੂਦਾ ਰਫ਼ਤਾਰ ਨੂੰ ਨਾ ਰੋਕਿਆ ਗਿਆ ਤਾਂ ਨੇੜਲੇ ਭਵਿੱਖ ਚ ਮਨੁੱਖਤਾ ਲਈ ਬਹੁਤ ਗੰਭੀਰ ਨਤੀਜੇ ਹੋ ਸਕਦੇ ਨੇ 27 ਸਾਲਾ ਜੈਕਬ ਕੌਕਸਨ ਬ੍ਰਿਟੇਨ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਖੋਜ ਕੰਮ ਏਆਈ ਮਾਡਲਾਂ ਦੀ ਟ੍ਰੇਨਿੰਗ ਨਾਲ ਜੁੜਿਆ ਰਿਹਾ ਏ ਉਨ੍ਹਾਂ ਦੱਸਿਆ ਕਿ ਏਆਈ ਖੇਤਰ ਚ ਕੰਮ ਕਰਨ ਵਾਲੇ ਕਈ ਲੋਕ ਇਸ ਤਕਨਾਲੋਜੀ ਦੀਆਂ ਲਗਾਤਾਰ ਵੱਧ ਰਹੀਆਂ ਸਮਰੱਥਾਵਾਂ ਅਤੇ ਮਨੁੱਖਤਾ ਤੇ ਇਸ ਦੇ ਸੰਭਾਵਿਤ ਪ੍ਰਭਾਵ ਨੂੰ ਲੈ ਕੇ ਅਸਲ ਚ ਡਰੇ ਹੋਏ ਨੇ ਕੌਕਸਨ ਨੇ ਸ਼ਨੀਵਾਰ ਨੂੰ ਬੀਬੀਸੀ ਦੀ ਲੌਰਾ ਕੁਇਨਸਬਰਗ ਨਾਲ ਗੱਲਬਾਤ ਦੌਰਾਨ ਆਪਣੇ ਉਸ ਅਸਤੀਫੇ ਪੋਸਟ ਬਾਰੇ ਗੱਲ ਕੀਤੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਇਸ ਪੋਸਟ ਦੇ ਵਿੱਚ ਉਨ੍ਹਾਂ ਨੇ ਏਆਈ ਦੇ ਕਾਬੂ ਤੋਂ ਬਾਹਰ ਜਾਣ ਦੀ ਸੰਭਾਵਨਾ ਬਾਰੇ ਚਿੰਤਾ ਜਤਾਈ ਸੀ ਕੌਕਸਨ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਏਆਈ ਦੇ ਵਿਕਾਸ ਦੀ ਮੌਜੂਦਾ ਰਫ਼ਤਾਰ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਮਨੁੱਖਤਾ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਏ ਉਨ੍ਹਾਂ ਦੇ ਮੁਤਾਬਕ ਇਸ ਸਥਿਤੀ 'ਚ ਇਸ ਗੱਲ ਦੀ ਪ੍ਰਬਲ ਸੰਭਾਵਨਾ ਏ ਕਿ ਨੇੜਲੇ ਭਵਿੱਖ 'ਚ ਮਨੁੱਖਤਾ ਨੂੰ ਭਾਰੀ ਨੁਕਸਾਨ ਹੋ ਸਕਦਾ ਏ ਉਨ੍ਹਾਂ ਇਹ ਵੀ ਕਿਹਾ ਕਿ ਏਆਈ ਦੇ ਸੰਭਾਵਿਤ ਖਤਰਿਆਂ ਬਾਰੇ ਚਿੰਤਾ ਜਤਾਉਣ ਵਾਲਿਆਂ 'ਚ ਟੈਸਲਾ ਦੇ ਐਲਨ ਮਸਕ ਤੇ ਓਪਨ ਏਆਈ ਦੇ ਸੈਮ ਆਲਟਮੈਨ ਵਰਗੇ ਨਾਮ ਵੀ ਸ਼ਾਮਲ ਨੇ ਕੌਕਸਨ ਦੇ ਬਿਆਨ ਅਜਿਹੇ ਸਮੇਂ ਸਾਹਮਣੇ ਆਏ ਜਦੋਂ ਏਆਈ ਇੰਡਸਟਰੀ 'ਚ ਇਸ ਤਕਨਾਲੋਜੀ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਤੇਜ਼ ਹੋ ਰਹੀ ਹੈ ਉਨ੍ਹਾਂ ਦੇ ਸਾਬਕਾ ਬੌਸ ਅਤੇ ਐਂਥਰੋਪਿਕ ਤੇ ਮੁਖੀ ਡਾਇਓ ਅਮੋਦੇਈ ਨੇ ਵੀ ਸ਼ਨੀਵਾਰ ਨੂੰ ਪ੍ਰਕਾਸ਼ਿਤ ਇਸ ਲੇਖ ਦੇ ਵਿੱਚ ਏਆਈ ਦੇ ਵਿਕਾਸ ਦੀ ਰਫ਼ਤਾਰ ਹੌਲੀ ਕਰਨ ਦੀ ਵਕਾਲਤ ਕੀਤੀ ਹਾਲਾਂਕਿ ਏਆਈ ਇੰਡਸਟਰੀ ਨਾਲ ਜੁੜੇ ਸਾਰੇ ਲੋਕ ਇਨ੍ਹਾਂ ਚਿੰਤਾਵਾਂ ਨਾਲ ਸਹਿਮਤ ਨਹੀਂ ਹਨ ਕੁਝ ਲੋਕਾਂ ਦਾ ਮੰਨਣਾ ਹੈ ਕਿ ਏਆਈ ਨਾਲ ਜੁੜੇ ਖਤਰਿਆਂ ਨੂੰ ਲੋੜ ਤੋਂ ਵੱਧ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਏ ਇਸ ਕਾਰਨ ਏਆਈ ਦੇ ਤੇਜ਼ ਵਿਕਾਸ ਇਸ ਦੀ ਸੁਰੱਖਿਆ ਤੇ ਮਨੁੱਖਤਾ ਦੇ ਸੰਭਾਵਿਤ ਪ੍ਰਭਾਵਾਂ ਨੂੰ ਲੈ ਕੇ ਚਰਚਾ ਜਾਰੀ ਹੈ ਅਮਰੀਕਾ 'ਚ ਮੈਡੀਕੇਅਰ ਹੈਲਥ ਕੇਅਰ ਸਕੀਮ ਨਾਲ ਜੁੜੀ ਕਥਿਤ ਵੱਡੀ ਧੋਖਾਧੜੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਏ ਉਸ ਉੱਤੇ ਜੈਨੇਟਿਕ ਟੈਸਟਾਂ ਲਈ ਝੂਠੇ ਕਲੇਮ ਦਾਖਲ ਕਰਕੇ ਮੈਡੀਕੇਅਰ ਤੋਂ ਕਰੀਬ 93 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਨੇ ਅਮਰੀਕੀ ਸਿਹਤ ਵਿਭਾਗ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਖਦੀਰ ਖਾਨ ਮੁਹੰਮਦ ਇਸ ਸਮੇਂ ਭਾਰਤ ਦੇ ਹੈਦਰਾਬਾਦ 'ਚ ਹੋ ਸਕਦਾ ਏ ਸਿਹਤ ਵਿਭਾਗ ਨੇ ਦੱਸਿਆ ਕਿ ਖਦੀਰ ਖਾਨ ਮੁਹੰਮਦ ਨੇ ਅਗਸਤ 2023 ਤੋਂ ਅਕਤੂਬਰ 2024
1: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ ਅੱਜ ਦੇ ਪ੍ਰੋਗਰਾਮ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਸਾਡੇ ਕੋਲ ਗੈਸਟ ਆ ਰਹੇ ਨੇ ਸਬਰੰਗ ਰੇਡੀਓ ਦੇ ਆਨਲਾਈਨ ਵੀ ਨਾਲ ਜੁੜਨਗੇ ਤੇ ਆਲਰੇਡੀ ਆਨਲਾਈਨ ਹੋ ਚੁੱਕੇ ਨੇ ਤੇ ਗੌਰਵ ਜੀ ਥੈਂਕ ਯੂ ਵੈਰੀ ਮੱਚ ਫੋਰ ਕਮਿੰਗ ਔਰ ਆਪ ਆਪਣਾ ਕੀਮਤੀ ਵਕਤ ਨਿਕਾਲ ਕੇ ਆਏ ਸਾਰਾ ਦਿਨ ਆਪਣੇ ਸਕੂਲ ਮੈਂ ਵੀ ਲਗਾਇਆ ਹਾਂਜੀ ਸੋ ਥੈਂਕ ਯੂ ਵੈਰੀ ਮੱਚ ਔਰ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਜੀ ਕਿਉਂਕਿ ਗੌਰਵ ਜੀ ਜਿਹੜੇ ਨੇ ਇੱਕ ਸੰਸਥਾ ਦੇ ਨਾਲ ਜੁੜੇ ਨੇ ਬੇਸਿਕਲੀ ਔਰਗਨਾਈਜੇਸ਼ਨ ਜਿਹਨੂੰ ਆਪਾਂ ਥਰਡ ਅਕੈਡਮੀ ਕਹਿੰਦੇ ਹਾਂ ਅਤੇ ਥਰਡ ਅਕੈਡਮੀ ਜਿਹੜੀ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ 30 ਸਾਲ ਹੋ ਗਏ ਨੇ ਇਹਨਾਂ ਨੂੰ ਅਤੇ ਇਹ 30ਵੀਂ ਐਨੀਵਰਸਰੀ ਚੱਲ ਰਹੀ ਹੈ ਤੁਸੀਂ ਸੋਚੋ ਵੀ ਇੰਨੇ ਸਾਲ ਤੋਂ ਇਹ ਔਰਗਨਾਈਜੇਸ਼ਨ ਜਿਹੜੀ ਉਹ ਕੰਮ ਕਰ ਰਹੀ ਹੈ ਕੀ ਕੰਮ ਕਰ ਰਹੀ ਹੈ ਕਿਵੇਂ ਕਰ ਰਹੀ ਹੈ ਅਤੇ ਰੀਸੈਂਟਲੀ ਕੀ ਕੁਛ ਡਿਵੈਲਪਮੈਂਟ ਕੀਤੀ ਨੇ ਉਹ ਸਾਰੀ ਇਨਫੋਰਮੇਸ਼ਨ ਇਹਨਾਂ ਨੂੰ ਅੱਜ ਲਵਾਂਗੇ ਕਿਉਂਕਿ ਅੱਜ ਸਾਡੇ ਕੋਲ ਪਹੁੰਚੇ ਆ ਅਤੇ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਸੋ ਗੌਰਵ ਜੀ ਵੈਲਕਮ ਵੰਸ ਅਗੇਨ ਔਰ ਮੈਂ ਚਾਹੂੰਗਾ ਹਾਂਜੀ ਹਮੇ ਥੋੜ੍ਹਾ ਸਾ ਬਤਾਏ ਵੀ ਆਪ ਕਿਸ ਔਰਗਨਾਈਜੇਸ਼ਨ ਸੇ ਆਏ ਹੈ ਔਰ ਆਪਕਾ ਨਾਮ ਤੋ ਮੈਨੇ ਬਾਰ ਬਾਰ ਬੋਲ ਹੀ ਦਿਆ
2: ਜੀ ਥੈਂਕ ਯੂ ਜੀ ਤੋ ਮੈਂ ਜੁੜਾ ਹੂੰ ਯੇ ਸਕੂਲ ਸਿਸਟਮ ਹੈ ਇੱਕ ਉਸਕਾ ਨਾਮ ਹੈ ਥਰਡ ਸਕੂਲ ਤੋ ਉਸਕੇ ਅੰਦਰ
3: ਉਸਕੇ ਨੀਚੇ ਤੀਨ ਸਕੂਲ ਹਮ ਚਲਾਤੇ ਹੈ ਮੇਨ ਇੱਕ ਜੋ ਸਬਸੇ ਪੁਰਾਣਾ ਜੋ ਆਪਨੇ ਬਤਾਇਆ ਉਸਕਾ ਨਾਮ ਹੈ ਥਰਡ ਅਕੈਡਮੀ ਉਸਕਾ 30th 30ਵਾਂ ਸਾਲ ਚੱਲ ਰਿਹਾ ਹੈ ਅਭੀ ਮੇਨ ਉਸਕਾ ਜੋ ਕਾਮ ਹੈ ਹੁਆ ਹੈ ਵੋ ਹਮ ਕਰਤੇ ਹੈ ਪੇਰੈਂਟਸ ਕੋ ਹੋਪ ਦੇਣੇ ਕੇ ਲਈ ਜੋ ਹਮਾਰੇ ਸਟੂਡੈਂਟਸ ਹੈ ਵਹਾਂ ਪੇ ਥਰਡ ਅਕੈਡਮੀ ਮੈਂ ਵੋ ਹੈ ਸਾਰੇ ਸਟੂਡੈਂਟਸ ਜਿਨਕੋ ਕੋਈ ਚੈਲੰਜਸ ਹੋਤੇ ਹੈ ਯਾ ਤੋ ਲਰਨਿੰਗ ਚੈਲੰਜਸ ਹੋਤੇ ਹੈ ਯਾ ਬਿਹੇਵੀਅਰ ਚੈਲੰਜਸ ਹੋਤੇ ਹੈ ਸਪੈਸ਼ਲ ਨੀਡਸ ਚਿਲਡਰਨ ਕਹਿਤੇ ਹੈ ਹਮ ਉਨਕੋ ਤੋ ਉਨਕਾ ਜੋ ਹੈ ਹਮਾਰੀ ਜੋ ਅਪਰੋਚ ਹੈ ਵੋ ਹਮ ਯੇ ਸੋਚ ਕੇ ਚਲਤੇ ਹੈ ਕਿ ਉਨਕੋ ਪਹਿਲੇ ਹਮਕੋ ਉਨਕਾ ਜੋ ਦਿਲ ਹੈ ਉਨਕਾ ਹਾਰਟ ਕੋ ਹਮ ਹੀਲ ਕਰਨਾ ਚਾਹਤੇ ਹੈ ਉਸੀ ਸੇ ਫਿਰ ਪੜ੍ਹਾਈ ਬੜੇਗੀ ਤੋ ਹਮ ਹਮਾਰਾ ਜੋ ਸਲੋਗਨ ਹੈ ਵੋ ਯਹੀ ਹੈ ਕਿ ਹੀਲ ਦਾ ਹਾਰਟ ਟੂ ਐਜੂਕੇਟ ਦਾ ਮਾਇੰਡ
1: ਵੈਰੀ ਗੁਡ ਬੜਾ ਅੱਛਾ ਮੋਟੋ ਹੈ ਜੇ ਆਈ ਥਿੰਕ ਵੀ ਹਮਾਰੇ ਜੋ ਸਵਰਗਵਾਸੀ ਮੱਟੂ ਸਾਹਿਬ ਹੈ ਉਹਨਾਂ ਨੇ ਜਬ ਸ਼ੁਰੂ ਕੀਆ ਥਾ
3: ਬਿਲਕੁਲ
1: ਉਹਨਾਂ ਨੇ ਜੇ ਦਿਆ ਹੋਗਾ ਬੜੇ ਅੱਛੇ ਇਨਸਾਨ ਥੇ ਜੀ ਆਪ ਸਾਰੇ ਜਾਣਤੇ ਹੋ ਜੀ ਮੱਟੂ

0: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillon ate Inderjot Kaur Tillon ikko chhat het immigration ate insurance diyan sewawan pradan karde han. Sanu sampark karn layi 403-225-1111. Maninder Singh Tillon, Asia Pacific Immigration Consulting Limited.
1: Regulated Canadian Immigration Consultant.
0: 403-225-1111.
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotox, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ। ਅੱਜ ਦੇ ਪ੍ਰੋਗਰਾਮ ਜਿੱਦਾਂ ਗੱਲਬਾਤ ਕਰ ਰਹੇ ਹਾਂ, ਥਰਡ ਅਕੈਡਮੀ ਤੋਂ ਗੌਰਵ ਜੈਨ ਜੀ ਸਾਡੇ ਨਾਲ ਸ਼ਾਮਿਲ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪਲੱਸ ਥੋੜ੍ਹਾ ਜਿਹਾ ਗੱਲਬਾਤ ਬਾਰੇ ਹੋਰ ਤੁਹਾਨੂੰ ਦੱਸਦਾ ਵੀ ਕੱਲ੍ਹ ਵੀ ਕਾਫੀ ਇੰਟਰਸਟਿੰਗ ਦਿਨ ਰਿਹਾ, ਬਹੁਤ ਜ਼ਿਆਦਾ ਬਿਜ਼ੀ ਸੀਗਾ, ਜਿਹਦੇ ਸਪੈਸ਼ਲੀ ਸਵੇਰੇ ਫੰਡ ਰੇਜ਼ਰ ਜਿਹੜਾ ਕਿ 8-10 ਘੰਟੇ ਦਾ ਸਾਡਾ ਉੱਥੇ ਟਾਈਮ ਸੀਗਾ ਜੀ। ਔਰ ਉਸਕੇ ਬਾਅਦ ਬੀਚ ਬੀਚ ਮੇ ਜਿੱਦਾਂ ਇੱਕ ਜੋਬ ਐਕਸਪੋ ਸੀਗਾ, ਐਕਸਪੋ ਉਹਦੇ 'ਚ ਵੀ ਜਾਣ ਦਾ ਮੌਕਾ ਮਿਲਿਆ। ਉਹਦੇ ਨਾਲ ਨਾਲ ਜੈਨਸੀ ਦੇ ਅੰਦਰ ਹੀ ਮੁਸਲਿਮ ਡਾਕਟਰਸ ਇੰਟਰਨੈਸ਼ਨਲ ਕਾ ਵੀ ਥਾ ਵਹਾਂ ਪੇ, ਪੂਰਾ ਉਹਨਾਂ ਨੇ ਹੈਲਥ ਐਕਸਪੋ ਲਗਾਇਆ ਹੁਆ ਥਾ, ਤੋ ਉਸਮੇਂ ਵੀ ਕਾਫੀ ਲੋਕ ਆਏ ਥੇ ਹੈਲਥ ਐਕਸਪੋ ਕੋ ਲੈ ਕੇ, ਵਹਾਂ ਪੇ ਵੀ ਜਾਣੇ ਕਾ ਉਨਸੇ ਬਾਤ ਕਰਨੇ ਕਾ ਮੌਕਾ ਮਿਲਾ। ਇਸਕੇ ਇਲਾਵਾ ਇੱਕ ਅਲ ਮੁਸਤਫਾ ਕਰਕੇ ਪਾਕਿਸਤਾਨੀ ਔਰਗਨਾਈਜੇਸ਼ਨ ਹੈ, ਉਹ ਬੜਾ ਅੱਛਾ ਕੰਮ ਕਰਤੀ ਹੈ ਪਾਕਿਸਤਾਨ ਮੇਂ, ਜਗ੍ਹਾ ਜਗ੍ਹਾ ਪੇ ਗਰੀਬੋਂ ਲੋਗੋਂ ਕੇ ਲੀਏ ਜਾਂ ਜ਼ਰੂਰਤਮੰਦ ਲੋਗੋਂ ਕੇ ਲੀਏ ਕਾਫੀ ਡਾਇਵਰਸ ਪ੍ਰੋਜੈਕਟ ਥੇ ਉਨਕੇ, ਉਹਨੇ ਬਤਾਇਆ ਸ਼ਾਮ ਕੋ। ਤੋ ਫੰਡ ਰੇਜ਼ ਨਹੀਂ ਥਾ, ਵੈਸੇ ਉਹਨੇ ਗੈਟ ਟੁਗੈਦਰ ਰੱਖੀ ਸੀ ਆਪਣੇ ਲੋਗੋਂ ਕੇ ਲੀਏ, ਔਰ ਉਹ ਵੀ ਇਮਤਿਆਜ਼ ਅਹਿਮਦ ਜੋ ਯਹਾਂ ਕੇ ਲੋਕਲ ਡਾਇਰੈਕਟਰ ਹੈ ਉਨਕੇ ਅਲਬਰਟਾ ਕੇ, ਤੋ ਉਹਨੇ ਇਨਵਾਈਟ ਕੀਆ ਤੋ ਮੁਝੇ ਮੈਂ ਗਿਆ, ਬੜਾ ਅੱਛਾ ਲਗਾ ਵਹਾਂ ਪੇ ਵੀ। ਔਰ ਉਸਕੇ ਬਾਅਦ ਫਿਰ ਜੋ ਹਮਾਰੇ ਹਰਜੀਤ ਸਿੰਘ ਜੀ ਹੈ ਸਰਵਕਾਲ ਅਕੈਡਮੀ ਵਾਲੇ, ਇਹਨਾਂ ਨੇ 3 ਦਿਨ ਕਾ ਪ੍ਰੋਗਰਾਮ ਰੱਖਾ ਥਾ, ਤੋ ਉਹ ਕੱਲ੍ਹ ਫਾਈਨਲੀ ਤਾਰਿਕ ਖਾਨ ਸਾਹਿਬ ਥੇ ਵਹਾਂ ਪੇ, ਉਨਕਾ ਵੀ ਫਾਈਨਲੀ ਬੜਾ ਅੱਛਾ ਉਹ ਬਜਾਤੀ ਹੈ ਜੈਸੇ, ਤੋ ਅੱਛਾ ਪ੍ਰੋਗਰਾਮ, ਕਿਉਂਕਿ ਇਤਨਾ ਕੱਲ੍ਹ ਕਾ ਥਰੂ ਆਊਟ ਦਾ ਡੇ ਇਤਨਾ ਬਿਜ਼ੀ ਹੋ ਗਿਆ, ਸੋ ਬੜਾ ਅੱਛਾ ਥਾ। ਬਟ ਸਭ ਸਾਰੇ ਦੋਸਤਾਂ ਨੇ ਜਿਹਨਾਂ ਨੇ ਪ੍ਰੋਗਰਾਮ ਕੀਤੇ, ਔਰਗਨਾਈਜ਼ ਕੀਤੇ, ਉਹਨਾਂ ਦਾ ਬਹੁਤ ਬਹੁਤ ਕਿਉਂਕਿ ਥੈਂਕ ਯੂ ਵੈਰੀ ਮਚ, ਕਿਉਂਕਿ ਕਮਿਊਨਿਟੀ ਕੋ ਕਨੈਕਟ ਕਰਨਾ ਬੜਾ ਜ਼ਰੂਰੀ ਹੋਤਾ ਹੈ। ਤੋ ਆਈ ਥਿੰਕ ਵੀ ਆਪ ਸਭ ਨੇ ਬੜੇ ਅੱਛੇ ਐਫਰਟਸ ਕੀਏ। ਬਟ ਫਰਾਈਡੇ ਨਾਈਟ ਕੋ ਅਰਜੀਤਾ ਨੇ ਵੀ ਪ੍ਰੋਗਰਾਮ ਕੀਆ ਥਾ, ਅਰਜੀਤਾ ਹਮਾਰੇ ਹੈ, ਨੇਬਰ ਹੀ ਹੈ ਵੈਸੇ ਵੋ, ਬਟ ਉਹਨੇ ਗਾਨੋ ਕਾ ਪ੍ਰੋਗਰਾਮ ਥਾ, ਆਸਾ ਭੋਂਸਲੇ ਜੀ ਕੇ ਟ੍ਰਿਬਿਊਟ ਦਿਆ ਥਾ ਉਨਕੇ ਬਰਥਡੇ ਪੇ, ਤੋ ਬੜਾ ਅੱਛਾ ਉਨਕਾ ਵੀ ਥਾ। ਸੋ ਸਾਰੇ ਹੀ ਜਿਹਨਾਂ ਨੇ ਪ੍ਰੋਗਰਾਮ ਕੀਤਾ, ਧੰਨਵਾਦ, ਥੈਂਕ ਯੂ ਵੈਰੀ ਮਚ, ਅਤੇ ਥੈਂਕ ਯੂ ਵੈਰੀ ਮਚ ਫੋਰ ਇਨਵਾਈਟਿੰਗ ਅਸ। ਅੱਜ ਇੱਕ ਪੋਸਟਰ ਵੀ ਰਿਲੀਜ਼ ਹੋ ਰਿਹਾ 90 ਮਿੰਟ ਵਾਲਾ, ਉਹ ਵੀ 6:30 ਵਜੇ ਕਾ ਟਾਈਮ ਥਾ, ਆਈ ਥਿੰਕ ਅਭੀ ਤੱਕ ਹੋ ਗਿਆ ਹੋਗਾ, ਤੋ ਫਿਰ ਵਹਾਂ ਪੇ ਵੀ ਜਾਣ੾ੇ ਕਾ ਮੌਕਾ ਮਿਲੇਗਾ। ਤੋ ਵਹਾਂ ਪੇ ਵੀ ਜਾਤੇ ਹੈ, 90 ਡੇਜ਼ ਕਾ ਚੈਲੰਜ ਉਹਨੇ ਰੱਖਾ ਹੋਇਆ ਪ੍ਰੋਗਰਾਮ ਕਾ, ਉਹ ਵੀ ਹੈਲਥ ਕੇ ਰਿਲੇਟਡ ਹੀ ਹੈ।
4: ਅੱਛਾ,
3: ਤੋ ਆਪਕਾ ਜੋ ਹੈ ਲੰਬਾ ਚੈਲੰਜ ਹੈ ਥਰਡ ਅਕੈਡਮੀ ਕਾ ਜੀ, ਤੋ ਇਸਕੇ ਬਾਰੇ ਮੈਂ ਥੋੜੀ ਸੀ ਔਰ ਬਾਤ ਕਰ ਲੈਤੇ ਹੈ। ਤੋ ਜਿੱਦਾਂ ਮੈਂ ਦੱਸਿਆ ਵੀ ਇਹਨਾਂ ਨੇ ਦੋ ਸਕੂਲਾਂ ਦੇ ਬਾਰੇ ਤੇ ਜ਼ਿਕਰ ਕਰਤਾ, ਤਿੰਨ ਸਕੂਲਾਂ ਦੇ ਬਾਰੇ, ਇੱਕ ਤੇ ਲਿੰਕਸ ਵੀ ਹੈ ਤੇ ਉਰਸ਼ਾ ਕਿਆ
4: ਅਰਸਾ
3: ਅਰਸਾ ਜੋ ਹੈ ਉਹ ਮੇਰੇ ਮਿਸ ਕਰ ਜਾਤਾ ਮੈਂ, ਅਰਸਾ ਔਰ ਥਰਡ ਅਕੈਡਮੀ ਜੋ ਹੈ ਉਹ ਤਿੰਨ ਸਕੂਲ ਵਹਾਂ ਸੇ ਰਨ ਕਰਤੇ ਹੈ ਉਸ ਕਮੀ, ਤੋ ਆਪਕੋ ਜ਼ਰੂਰ ਅਗਰ ਆਪਕੋ ਜ਼ਰੂਰਤ ਹੈ ਕਿਸੀ ਵੀ ਤਰੀਕੇ ਕੀ, ਤੋ ਜ਼ਰੂਰ ਵਹਾਂ ਪੇ ਜਾਏ, ਨੌਲੇਜ ਸੇ ਕਿ ਜਾਏ ਜਾਂ ਵੈਸੇ ਟੂਰ ਕਰਕੇ ਆਏ, ਤੋ ਦੇਖੇ ਬੜਾ ਅੱਛਾ ਸਕੂਲ ਇਹਨਾਂ ਨੇ ਬਣਾਇਆ ਹੋਇਆ ਵਹਾਂ ਪੇ।
4: ਹਾਂਜੀ,
3: ਤੋ ਵੀ ਇੱਕ ਇਨ ਤਿੰਨੋਂ ਕੇ ਬਾਰੇ ਮੇਂ ਕੋਈ ਇਨਫੋਰਮੇਸ਼ਨ ਜਾਂ ਔਰ ਕੁਛ ਸ਼ੇਅਰ ਕਰਨਾ ਚਾਹੋ ਆਪ?
4: ਬਾਕੀ ਜੋ ਅਰਸਾ ਕੇ ਬਾਰੇ ਮੇਂ ਕੁਛ ਮੈਂ ਬਤਾ ਦੇਤਾ ਹੂੰ ਕਿ ਉਸਮੇਂ ਜੋ ਮੇਨ ਸਪੈਸ਼ਲਟੀ ਜੈਸੇ ਮੈਨੇ ਪਹਿਲੇ ਬਤਾਇਆ ਵੋ ਹੋਮ ਐਜੂਕੇਸ਼ਨ ਬੇਸਡ ਹੋਤਾ ਹੈ। ਅੱਜ ਕੱਲ ਕਾਫੀ ਫੈਮਿਲੀਜ਼ ਕੋ ਐਸੇ ਲਗਤਾ ਹੈ ਕਿ ਹਮ ਇਤਨੇ ਰਿਜਿਡ ਸਿਸਟਮ ਮੇਂ ਆਪਣੇ ਬੱਚੋਂ ਕੀ ਪੜ੍ਹਾਈ ਨਹੀਂ ਕਰ ਪਾ ਰਹੇ, ਯਾ ਹਮਕੋ ਥੋੜੀ ਔਰ ਫਲੈਕਸੀਬਿਲਿਟੀ ਚਾਹੀਏ ਔਰ ਫਰੀਡਮ ਚਾਹੀਏ, ਤੋ ਉਨ੍ਹੀਂ ਪੇਰੈਂਟਸ ਕੇ ਲੀਏ, ਉਨ੍ਹੀਂ ਫੈਮਿਲੀਜ਼ ਕੇ ਲੀਏ, ਉਨ੍ਹੀਂ ਬੱਚੋਂ ਕੇ ਲੀਏ ਹਮਨੇ ਯੇ ਅਰਸਾ ਚਲਾਇਆ ਹੈ ਕਿ ਉਨ ਲੋਗੋ ਕੇ ਲੀਏ ਜਿਨਕੋ ਆਪਣੇ ਯਾ ਤੋ ਫੁੱਲੀ ਆਪਣਾ ਪੇਰੈਂਟਸ ਕੋ ਖੁਦ ਹੀ ਆਪਣੀ

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
1: मिलिए डॉक्टर मघर शाह और डॉक्टर समरीन रहमान से
2: हमारे तजुर्बाकार डॉक्टर्स आपको देते हैं मुकम्मल केयर
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
2: आपकी सेहत हमारी जिम्मेदारी
3: नमस्ते सत श्री अकाल आदा लिसनिंग टू कैलगरीज मोस्ट पॉपुलर रेडियो रेडियो
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd,
5: ਬਿਲਕੁਲ ਜੀ ਇਹ ਤੁਸੀਂ ਆਪਣੀ ਜਗ੍ਹਾ ਤੇ ਬੁਲਾ ਕੇ ਤੇ ਲਾਈਵ ਔਨ ਲੋਕੇਸ਼ਨ ਵੀ ਕਰਵਾ ਸਕਦੇ ਹੋ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਸਾਊਥ ਈਸਟ ਤੋਂ ਇੱਕ ਖਬਰ ਆ ਰਹੀ ਹੈ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 88,000 ਦੇ ਜਿਹੜੀ ਹੈ ਡਰੱਗਸ ਕੈਸ਼ ਅਤੇ ਗਨਸ ਜਿਹੜੀਆਂ ਨੇ ਇਹ ਵੀ ਬਰਾਮਦ ਕੀਤੀਆਂ ਗਈਆਂ ਸਾਊਥ ਈਸਟ ਦੇ ਇੱਕ ਘਰ 'ਚੋਂ ਸੋ ਜਿਹੜੀ ਇਨਵੈਸਟੀਗੇਸ਼ਨ ਸੀ 3 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਸੀ ਜੂਨ ਦੇ ਵਿੱਚ ਅਤੇ ਇੱਕ 2 ਓਵਰਡੋਜ਼ ਡੈਥਸ ਹੋਈਆਂ ਸੀ ਪੁਆਇੰਟਡ ਕੀਤਾ ਗਿਆ ਆਫਿਸਰਸ ਨੂੰ ਵੀ ਇੱਥੇ ਸਸਪੈਕਟ ਜਿਹੜੇ ਨੇ ਉਹ ਡਰੱਗ ਟ੍ਰੈਫਿਕਰ ਹੋ ਸਕਦੇ ਨੇ ਅਤੇ 31 ਅਗਸਤ ਨੂੰ ਆਫਿਸਰਸ ਨੇ ਜਿਹੜਾ ਉਹ ਸਸਪੈਕਟ ਨੂੰ ਇਹਨਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਦੇਖੀਆਂ ਮਕੈਂਜੀ ਲੇਕ ਏਰੀਏ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਅਤੇ ਉਸ ਤੋਂ ਬਾਅਦ ਓਬਨ ਬੇ ਹੋਮ ਜਿਹੜਾ ਜਿੱਥੇ ਇੱਕ ਲੇਡੀ ਸੀਗੀ ਇਹਨਾਂ ਨੂੰ ਵੀ ਉੱਥੇ ਜਿਹੜਾ ਦੇਖਿਆ ਗਿਆ ਸੋ ਇਹ ਓਵਰਆਲ ਇੰਨਾ ਪੈਸਾ ਅਤੇ ਨਾਲ ਗਨਸ ਜਿਹੜੀਆਂ ਨੇ ਉਹ ਸੀਜ਼ ਕੀਤੀਆਂ ਗਈਆਂ ਨੇ ਕੈਨੇਡੀਅਨ ਕੈਸ਼ ਦੀ ਜੇ ਵੈਲਿਊ ਦੀ ਗੱਲ ਕਰੀਏ $46,640 ਜਿਹੜੇ US ਦੇ ਅਤੇ 3 ਫਾਇਰ ਆਰਮਸ ਜਿਹਦੇ 'ਚ 1 ਰਾਈਫਲ 2 ਸ਼ੋਟਗਨਸ ਅਤੇ 6 ਮੈਗਜ਼ੀਨ ਜਿਹੜੀਆਂ ਨੇ 148 ਪਾਉਂਡ ਰਾਊਂਡ ਆਫ ਐਮੀਨੇਸ਼ਨ ਜਿਹੜੀ ਉਹ ਕੀਤੀ ਗਈ ਹੈ ਅਤੇ 1980 ਗ੍ਰਾਮ ਕੋਕੇਨ 569 ਗ੍ਰਾਮ ਜਿਹੜੀ ਹੈ ਇਹ ਸਾਈਲੋ ਸਾਈਬਿਨ ਅਤੇ 207 ਗ੍ਰਾਮ ਜਿਹੜੀ ਹੈ ਮੈਥਾ ਮੈਟਾਫਾਈਨ ਜਿਹਨੂੰ ਮੈਥ ਕਹਿੰਦੇ ਹਾਂ ਆਪਾਂ ਅਤੇ 593 ਕੋਡਰਿਨ ਪਿਲਸ 127 ਐਡਰਸਲ ਪਿਲਸ ਅਤੇ 49 LSD ਟੈਬਸ ਜਿਹੜੀਆਂ ਅਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੁਛ ਜਿਹੜਾ ਕੀਤਾ ਗਿਆ 34 ਸਾਲਾ ਰਾਇਨ ਜਿਹੜਾ ਸਿਨਕਲੇਅਰ ਅਕਿਊਜ਼ ਕੀਤਾ ਗਿਆ ਇਹਨੂੰ ਅਤੇ ਇਹਦੇ ਨਾਲ ਨਾਲ ਜਿਹੜੀ ਹੈ ਬ੍ਰਿਜਿਟ ਕੌਂਚਿਤਾ ਪੀਟਰਸ ਪਾਲਮਾ 34 ਸਾਲਾ ਜਿਹੜੀ ਹੈ ਇਹ ਵੀ ਫੇਸ ਕਰ ਰਹੇ ਨੇ

0: ਟ੍ਰੈਫਿਕ ਟ੍ਰੈਫਿਕਿੰਗ ਦੇ ਰਿਲੇਟਡ ਚਾਰਜਸ ਜਿਹੜੇ ਨੇ ਸੋ ਸਮਾਂ ਜਿਹੜਾ ਆਲਮੋਸਟ ਸਮਾਪਤ ਹੋ ਗਿਆ ਖਬਰਾਂ ਤੇ ਹੋਰ ਵੀ ਕਈ ਗੱਲਾਂ ਪਤਾ ਕਰਨ ਵਾਲੀਆਂ ਸੀ ਅੱਜ ਇਨਵੈਸਟਮੈਂਟ ਸਮਿਟ ਜਿਹੜੀ ਚੱਲ ਰਹੀ ਹੈ ਉਹਦੇ 'ਚ ਕਾਫੀ ਵਧੀਆ ਰਿਸਪੋਂਸ ਸੋ ਫਾਰ ਆ ਰਿਹਾ ਬਟ ਕੱਲ੍ਹ ਵੀ ਚੱਲੇਗੀ ਕੱਲ੍ਹ ਉਹਦੇ ਬਾਰੇ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਪ੍ਰੋਗਰਾਮ 'ਚ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ ਥੈਂਕ ਯੂ
1: The time is 8 p.m. You are listening to Fairchild Radio CHKF FM 94.7, a multicultural radio station in Calgary.

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 तो 5 कुलदीप सिंह विचार चर्चा शाम 8 तो 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: हर समय तुहाडे संग तुहाडा अपना यह रेडियो सुरसंगम।
1: ओहो, आज फेर नहीं लोड मिलिया।
2: की होया?
1: बस पूछना, इंश्योरेंस कंफर्मेशन नहीं आई टाइम पे, ते हुन फेर एक दिन वेट करनी पैनी है, ते बच्चियां नु फेर नहीं मिल होना दो दिन।
2: ओहो, रह गए ना फेर पिछे। मैं सुनिया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है, ते ओ ता पोर्टल भी सेट कर दंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नु फोन करो ते जल्दी तो जल्दी गाल करके कोई हल लब्बो, ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ।

0: ਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835। ਬਾਏ ਬਾਏ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 14 ਸਤੰਬਰ ਦਿਨ ਸੋਮਵਾਰ ਹੈ ਤੇ 9 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਬੈਸਟ ਰੇਟ ਜਿਹੜੇ ਆ ਉਹ ਵੀ ਲੈਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਮਾਨਸ ਪਹੁਜਾ ਦਾ ਫੋਨ ਨੰਬਰ ਹੈ ਜੀ 587-832-1208, 587-832-1208, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਢੱਟ। ਵੀਰਪਾਲ ਕੌਰ ਢੱਟ ਜਿਨ੍ਹਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਬੜੇ ਵਧੀਆ ਤਰੀਕੇ ਦੇ ਨਾਲ ਕਰਦੇ ਨੇ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨਾਂ ਦਾ ਜਿਹੜਾ ਸਟਾਫ ਆ ਉਹ ਉਹੋ ਹੀ ਬੋਲੀ ਜਾਣਦਾ ਹੈ ਜਿਹੜੀ ਸਾਡੇ ਬਜ਼ੁਰਗਾਂ ਨੂੰ ਆਉਂਦੀ ਹੈ। ਸੋ ਸਾਡੇ ਬਜ਼ੁਰਗ ਵੀ ਸੁਖਾਲੇ ਰਹਿੰਦੇ ਨੇ ਉਸ ਚੀਜ਼ ਦੇ ਨਾਲ। ਜੇਕਰ ਤੁਸੀਂ ਤੁਹਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਨੇ, ਤੁਸੀਂ ਵੀ ਇੱਦਾਂ ਦੇ ਜਿਹੜੇ ਸਟਾਫ ਨੂੰ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹ ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ। ਇਹਨਾਂ ਦਾ ਫੋਨ ਨੰਬਰ ਹੈ ਜੀ 8527600983, 8257600983, ਵਾਈ ਵਾਈ ਸੀ ਹੋਮ ਕੇਅਰ। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਓਏਸਿਸ ਸਮਾਈਲ ਮੈਡੀਕਲ ਕੈਲਗਰੀ ਦੇ ਵਿੱਚ, ਨਾਰਥ ਈਸਟ ਦੇ ਵਿੱਚ ਸਨਰਿਜ ਮਾਲ ਦੇ ਬਿਲਕੁਲ ਲਾਗੇ ਇਹਨਾਂ ਦਾ ਕਲੀਨਿਕ ਹੈ ਜੀ। ਹਫ਼ਤੇ ਦੇ 6 ਦਿਨ ਖੁੱਲਦੇ ਨੇ ਤੇ ਨਵੇਂ ਪੇਸ਼ੈਂਟਸ ਨੂੰ ਵੀ ਐਕਸੈਪਟ ਕਰ ਰਹੇ ਨੇ। ਸਨਰਿਜ ਮਾਲ ਦੇ ਬਿਲਕੁਲ ਲਾਗੇ ਨੇ। ਜੇਕਰ ਤੁਸੀਂ ਓਏਸਿਸ ਸਮਾਈਲ ਮੈਡੀਕਲ ਕਲੀਨਿਕ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਅਪਾਇੰਟਮੈਂਟ ਲੈਣ ਦੀ ਜ਼ਰੂਰਤ ਨਹੀਂ ਹੈ, ਇਹਨਾਂ ਦੇ ਕੋਲ ਐਕਸਪਰਟ ਡਾਕਟਰਸ ਦੀ ਵੱਡੀ ਟੀਮ ਹੈ। ਇਹਨਾਂ ਦਾ ਫੋਨ ਨੰਬਰ 587-617-4496 ਹੈ ਜੀ, 587-617-4696, ਓਏਸਿਸ ਸਮਾਈਲ ਮੈਡੀਕਲ। ਪਿਕਸਲ ਫੋਟੋ ਸਟੂਡੀਓ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ। ਸਵਾਨਾ ਬਾਜ਼ਾਰ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੇ ਕਿ ਪਾਸਪੋਰਟ ਸਾਈਜ਼ 2 ਫੋਟੋਆਂ ਤੁਸੀਂ ਸਿਰਫ $7 ਦੇ ਵਿੱਚ ਲੈ ਸਕਦੇ ਹੋ। ਜੇਕਰ ਤੁਸੀਂ ਫੈਮਿਲੀ ਫੋਟੋ ਖਿਚਾਉਣੀ ਹੈ, ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣੇ ਆ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਇਵੈਂਟ ਹੈ ਤਾਂ ਤੁਸੀਂ ਕਵਰ ਕਰਾਉਣਾ, ਤਾਂ ਤੁਸੀਂ ਸਵਾਨਾ ਬਾਜ਼ਾਰ ਰਜਿਸਟਰੀ ਦੇ ਕੋਲ ਪਿਕਸਲ ਫੋਟੋ ਸਟੂਡੀਓ ਵਿਜ਼ਿਟ ਕਰ ਸਕਦੇ ਹੋ। ਜਾਂ ਫਿਰ ਤੁਸੀਂ ਵਧੇਰੇ ਜਾਣਕਾਰੀ ਲਈ ਕਾਲ ਕਰ ਲਓ ਜੀ ਪਿਕਸਲ ਫੋਟੋ ਸਟੂਡੀਓ ਨੂੰ 403-947-0060 ਤੇ 403-947-0060, ਪਿਕਸਲ ਫੋਟੋ ਸਟੂਡੀਓ। ਇਸ ਪ੍ਰੋਗਰਾਮ ਨੂੰ ਸਹਿਯੋਗ ਮਦਰ ਇੰਡੀਆ ਰੈਸਟੋਰੈਂਟ ਨੇ ਵੀ ਕੀਤਾ ਹੈ ਜੀ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਖਾ ਸਕਦੇ ਹੋ। ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ ਮਦਰ ਇੰਡੀਆ ਰੈਸਟੋਰੈਂਟ, ਜਿਸ ਦਾ ਪਹਿਲਾ ਨਾਂ ਸਮੋਸਾ ਹਾਊਸ ਹੁੰਦਾ ਸੀ। ਸਭ ਤੋਂ ਖਾਸ ਗੱਲ ਇਹ ਹੈ ਕਿ ਮਾਂ ਦੀ ਰਸੋਈ ਵਾਂਗੂ ਇਹ ਵੀ 24 ਘੰਟੇ ਅਤੇ 7 ਦਿਨ ਖੁੱਲ੍ਹਾ ਹੁੰਦਾ। ਜੇਕਰ ਤੁਸੀਂ ਫੂਡ ਖਾਣਾ ਹੈ ਤਾਂ ਘੜੀ ਦੀਆਂ ਸੂਈਆਂ ਵੇਖਣ ਦੀ ਜ਼ਰੂਰਤ ਨਹੀਂ ਹੈ, ਗੂਗਲ 'ਤੇ ਟਾਈਮਿੰਗ ਚੈੱਕ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਡਾਈਨ ਇਨ ਵਾਸਤੇ, ਟੇਕ ਆਊਟ ਵਾਸਤੇ, ਡਿਲੀਵਰੀ ਵਾਸਤੇ ਤੁਸੀਂ ਜਦੋਂ ਮਰਜ਼ੀ ਇਹਨਾਂ ਨੂੰ ਕਾਲ ਕਰ ਲਓ 403-936-7077 ਦੇ, 403-936-7777, ਮਦਰ ਇੰਡੀਆ ਰੈਸਟੋਰੈਂਟ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਤੇ ਸਟਾਰ ਡੀਲਰਸ਼ਿਪ ਦਾ ਅਵਾਰਡ ਜਿੱਤਣ ਵਾਲੀ ਇਹ ਮਰਸੀਡੀਜ਼ ਬੈਂਸ ਕੰਟਰੀ ਹਿਲਸ ਨੂੰ ਤੁਸੀਂ ਚੇਤੇ ਰੱਖਣਾ ਜਦੋਂ ਤੁਸੀਂ ਮਰਸੀਡੀਜ਼ ਦੀ ਗੱਡੀ ਲੈਣੀ ਹੈ। ਗੌਰਵ ਸ਼ਰਮਾ ਨੂੰ ਕਾਲ ਕਰ ਲਓ ਜੇਕਰ ਤੁਹਾਡਾ ਇੱਦਾਂ ਦਾ ਕੁਛ ਪਲਾਨ ਬਣ ਰਿਹਾ, ਤਾਂ ਗੌਰਵ ਸ਼ਰਮਾ ਤੁਹਾਡੀ ਡੀਲ ਨੂੰ ਹੋਰ ਵੀ ਵਧੀਆ ਤੇ ਸੌਖਿਆ ਬਣਾ ਦੇਣਗੇ। ਇਹਨਾਂ ਦਾ ਫੋਨ ਨੰਬਰ 403-903-6657 ਹੈ ਜੀ।

0: ਦੱਸਿਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ

0: ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
0: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
7: ਓਹੋ ਅੱਜ ਫੇਰ ਨੀ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ

0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ। 4038701790 4038701790 4038701790 ਸਟਾਰ ਮੂਵਿੰਗ।

0: हर समय तुहाडे संग तुहाडा अपना ए है रेडियो सुरसंगम।
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पिछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी तो जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ 'ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ

0: Deep Singhal 4036171868.
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 14 ਸਤੰਬਰ ਹੈ ਦਿਨ ਸੋਮਵਾਰ ਹੈ ਹਰ ਰੋਜ਼ ਦੀ ਤਰ੍ਹਾਂ 1 ਘੰਟੇ ਤੱਕ ਇਸ ਪ੍ਰੋਗਰਾਮ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਦੇ ਜ਼ਰੀਏ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਕੁਝ ਹੋ ਰਿਹਾ ਇਲੈਕਸ਼ਨ ਸਿਰ ਤੇ ਆ ਪੰਜਾਬ ਦੇ ਵਿੱਚ ਕਿਸ ਕਿਸਮ ਦੀ ਜੋੜ ਤੋੜ ਦੀ ਰਾਜਨੀਤੀ ਜਿਹੜੀ ਇਸ ਵੇਲੇ ਚੱਲ ਰਹੀ ਹੈ ਇਹ ਤਾਂ ਸਾਨੂੰ ਪੰਨੂ ਸਾਹਿਬ ਹੀ ਦੱਸਣਗੇ ਇਸ ਤੋਂ ਇਲਾਵਾ ਭਾਰਤ ਦੀ ਰਾਜਨੀਤੀ ਦੇ ਵਿੱਚ ਕਿਸ ਕਿਸਮ ਦੀਆਂ ਖਬਰਾਂ ਨੇ ਜ਼ੋਰ ਫੜਿਆ ਹੈ ਉਸ ਤੇ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ

ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
1: ਜੀ ਸ਼ੁਕਰੀਆ ਸਵਲੀਨ ਸਤਿ ਸ੍ਰੀ ਅਕਾਲ ਜੀ
0: ਪੰਨੂ ਸਾਹਿਬ ਅਖਬਾਰਾਂ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਪ੍ਰੈਸ ਕਾਨਫਰੰਸ ਦੇ ਬੜੇ ਚਰਚੇ ਨੇ ਜੀ ਤੇ ਅਸੀਂ ਤਫਸੀਲ ਦੇ ਵਿਚ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਪ੍ਰੈਸ ਕਾਨਫਰੰਸ ਕਾਹਦੀ ਸੀ ਤੇ ਕਿਹੜੀਆਂ ਕਿਹੜੀਆਂ ਗੱਲਾਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੇ ਅੱਗੇ ਰੱਖੀਆਂ ਨੇ ਜੀ
1: ਸਵਲੀਨ ਕਾਫੀ ਦਿਨਾਂ ਬਾਅਦ ਮੁੱਖ ਮੰਤਰੀ ਨੇ ਆਪ ਸਿੱਧੇ ਤੌਰ ਤੇ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਅੱਗੇ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਆ ਉਹ ਇਹੋ ਜਿਹੀ ਪ੍ਰੈਸ ਬਰੀਫਿੰਗ ਕਰਦੇ ਰਹਿੰਦੇ ਆ ਗਾਇਬ ਗਾਇਬ ਕੁਝ ਪਿਛਲੇ ਦਿਨਾਂ ਚ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ ਉਹਨਾਂ ਮੁੱਦਿਆਂ ਦੇ ਉੱਤੇ ਵੀ ਉਹਨਾਂ ਸਪੈਸ਼ੀਕਰਨ ਦਿੱਤਾ ਕਿ ਤੁਸੀਂ ਆਪਣੀਆਂ ਸਰਕਾਰਾਂ ਦੇ ਵੇਲੇ ਦਾ ਰਿਕਾਰਡ ਦੇਖ ਲਓ ਦੂਸਰਾ ਨੇ ਇਸ ਮੁੱਦੇ ਨੂੰ ਲਿਆ ਕਿ ਕਰਪਸ਼ਨ ਦੇ ਮਾਮਲੇ ਚ ਸਾਡੀ ਪੰਜਾਬ ਦੀ ਬਦਨਾਮੀ ਹੋ ਰਹੀ ਹੈ ਬਾਕੀ ਰਾਜਾਂ ਚ ਕਿਹੜੀ ਘੱਟ ਹਾਲਤ ਆ ਇਹ ਤੇ ਸਾਰੇ ਦੇਸ਼ ਦੇ ਵਿਚ ਇੱਕ ਫੈਨੋਮੀਨਾ ਹਰ ਸੂਬੇ ਵਿਚ ਇਥੋਂ ਤੱਕ ਸੈਂਟਰ ਵਿਚ ਵੀ ਆ ਸਾਰਾ ਕੁਛ ਹੋ ਰਿਹਾ ਉਹਨੇ ਕਿਹਾ ਮੇਰੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਆਹ ਸਹੂਲਤਾਂ ਦਿੱਤੀਆਂ ਜਿਹੜੀਆਂ ਅਜੇ ਤੱਕ ਕਿਸੇ ਨੇ ਕਿਸੇ ਦੂਜੇ ਸੂਬੇ ਨੇ ਨਹੀਂ ਦਿੱਤੀ ਇਹਦਾ ਕਰਕੇ ਹੁਣ ਦੂਸਰੀਆਂ ਸਾਰੀਆਂ ਤਰ੍ਹਾਂ ਮੇਰੇ ਖਿਲਾਫ਼ ਜ਼ੋਰ ਲਾਉਣ ਡਈਆਂ ਉਹਨੇ ਅਕਾਲੀਆਂ ਬਾਰੇ ਵੀ ਆਖਿਆ ਕਿ ਤਰਲੋ ਮੱਛੀ ਹੋ ਰਿਹਾ ਭਾਜਪਾ ਦੇ ਨਾਲ ਗਠਜੋੜ ਕਰਨ ਵਾਸਤੇ ਬਹੁਤਾ ਜ਼ੋਰ ਉਹਨੇ ਭਾਜਪਾ ਦੇ ਖਿਲਾਫ਼ ਲਾਇਆ ਕਿ ਭਾਜਪਾ ਨੇ ਗੁਆਂਢ ਦੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਇਸ ਪਾਸੇ ਲਾਇਆ ਉਹਨੇ ਤੇਥੋਂ ਤੱਕ ਵੀ ਕਹਿਤਾ ਕਹਿੰਦਾ ਉਹ ਪਤਾ ਨੀ ਜਾਲੀ ਲਫ਼ਜ਼ ਵਰਤਿਆ ਕੋਈ ਏਦਾਂ ਲਫ਼ਜ਼ ਵਰਤਿਆ ਕਿ ਇਹੋ ਜਿਹੀ ਪੱਗ ਬੰਨ ਕੇ ਸਿੱਖ ਬਣ ਕੇ ਇੱਥੇ ਲੋਕਾਂ ਚ ਆਉਂਦਾ ਇਹਦਾ ਹਰਿਆਣੇ ਦੇ ਮੁੱਖ ਮੰਤਰੀ ਨੇ ਬੁਰਾ ਵੀ ਬਣਾਇਆ ਕਹਿੰਦਾ ਜੀ ਇਹ ਪੱਗ ਦੀ ਬੇਇੱਜ਼ਤੀ ਕੀਤੀ ਹੈ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ਼ ਬੋਲਿਆ ਇਹ ਕੋਈ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ਼ ਨੀ ਪੱਗ ਉਹ ਕੋਈ ਅੰਮ੍ਰਿਤਧਾਰੀ ਸਿੱਖ ਵਾਲੇ ਦਸਤਾਰ ਤਾਂ ਹੈ ਨੀ ਏਦਾਂ ਦੀਆਂ ਗੱਲਾਂ ਤੇ ਬਹੁਤ ਇੱਥੇ ਰੋਜ਼ ਹੁੰਦੀਆਂ ਨੇ ਤੇ ਉਹ ਵੀ ਮੁੱਦਾ ਉਹਨੇ ਖੈਰ ਉਛਾਲਿਆ ਉਹਨੇ ਨਸ਼ਿਆਂ ਦੇ ਮੁੱਦੇ ਤੇ ਵੀ ਆਪਣੀ ਸਰਕਾਰ ਦੇ ਜਵਾਬ ਦਿੱਤੇ ਇਸ ਗੱਲ ਦੇ ਉੱਤੇ ਉਹਨੇ ਚੋਖਾ ਜ਼ੋਰ ਲਾਇਆ ਕਿ ਕੇਂਦਰ ਦੀਆਂ ਜਾਂਚ ਏਜੰਸੀਆਂ ਨੂੰ ਸਾਡੇ ਪਿੱਛੇ ਪਾਇਆ ਜਾ ਰਿਹਾ ਮੁੜ ਮੁੜ ਕੇ ਛਾਪੇ ਮਾਰਦੀਆਂ ਨੇ ਔਰ ਉਹ ਸਿਰਫ ਉਹਨਾਂ ਨੂੰ ਪੰਜਾਬ ਹੀ ਦਿਸਦਾ ਬਾਕੀ ਸੂਬਿਆਂ ਚ ਹੁੰਦੀ ਕਰਪਸ਼ਨ ਨੀ ਦਿਸਦੀ ਜਿਹੜੀ ਕਰਪਸ਼ਨ ਉਹਨਾਂ ਪੜਤਾਲ ਕਰਨੇ ਕਰਨ ਪਰ ਪੜਤਾਲ ਦੇ ਬਹਾਨੇ ਪੰਜਾਬ ਦੀ ਬਦਨਾਮੀ ਕਿਉਂ ਕੀਤੀ ਜਾ ਰਹੀ ਹੈ ਉਹਨੇ ਕਾਂਗਰਸ ਵਾਲਿਆਂ ਵਾਸਤੇ ਵੀ ਆਖਿਆ ਕਿ ਕਾਂਗਰਸ ਪਾਰਟੀ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਆਪਣਾ ਯਤਨ ਸ਼ੁਰੂ ਕਰਦੀ ਹੈ ਕਿ ਪਾਰਟੀ ਨੂੰ ਇਕੱਠੀਆਂ ਕਰਨਾ ਉਦੋਂ ਹੀ ਹੋਰ ਪਾਰਟ ਜਾਂਦੇ ਇੱਕ ਗਰੁੱਪ ਨਵਾਂ ਨਿਕਲਾਉਂਦਾ ਇਹਨਾਂ ਦੇ ਵਿੱਚ ਹਾਲਤ ਬੜੀ ਬੁਰੀ ਹੈ ਆਪਣੀ ਪਾਰਟੀ ਬਾਰੇ ਉਹਨੇ ਆਖਿਆ ਕਿ ਮੇਰੀ ਪਾਰਟੀ ਮਜ਼ਬੂਤ ਹੈ ਅਸੀਂ ਚੋਣਾਂ ਦੀ ਪੂਰੀ ਤਿਆਰੀ ਚ ਰੁੱਝੇ ਹਾਂ ਉੱਦਾਂ ਇਹ ਆ ਕਿ ਜੋ ਕੋਈ ਪਿਛਲਿਆਂ ਦਿਨਾਂ ਸਾਹਮਣੇ ਆਇਆ ਭਗਵੰਤ ਮਾਨ ਨੂੰ ਸਾਰੀਆਂ ਗੱਲਾਂ ਕਹਿਣ ਦਾ ਹੱਕ ਹੈ ਕਹਿ ਲਵੇ ਪਰ ਦੂਜਾ ਪੱਖ ਇਹ ਹੈ ਕਿ ਉਹਨੂੰ ਆਪਣਾ ਵੀ ਜਵਾਬ ਦੇਣਾ ਚਾਹੀਦਾ ਕਿ ਆਖਿਰਕਾਰ ਜੇ ਉਹਦੀ ਸਰਕਾਰ ਬਾਰੇ ਉਹਦੇ ਮੰਤਰੀਆਂ ਬਾਰੇ ਲੋਕੀ ਗੱਲਾਂ ਕਰਦੇ ਨੇ ਤੇ ਤਾਂ ਹੀ ਕਰਦੇ ਨੇ ਜੇ ਇਹਦੇ ਮੰਤਰੀ ਮੌਕਾ ਦਿੰਦੇ ਨੇ ਮਿਸਾਲ ਦੇ ਤੌਰ ਤੇ ਲੁਧਿਆਣੇ ਚ ਬੈਠਾ ਮੰਤਰੀ ਜਿਹਦਾ ਪਿਛੋਕੜ ਜਿਹੜਾ ਮੁਕੇਰੀਆਂ ਸਾਈਡ ਦਾ ਤੇ ਮੁਕੇਰੀਆਂ ਇਲਾਕੇ ਚ ਇੱਕ ਟਰਾਲੀ

0: ਇਲਾਕੇ ਚੋ ਆ ਕੇ ਫੜੀਆਂ ਗਈਆਂ, ਇੱਥੇ ਜਿਹਦੇ ਕੋਲ ਫੜੀਆਂ ਗਈਆਂ ਉਹ ਕਹਿੰਦਾ ਜੀ ਮੇਰੇ ਘਰ ਦੇ ਲਾਗੇ ਸੀ ਖਾਲੀ ਪਲਾਟ ਚ ਖੜੀਆਂ, ਮੈਂ ਕੀ ਕਰ ਸਕਦਾ। ਪਰ ਉਹ ਕਿਉਂਕਿ ਰਾਜ ਕਰਦੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਲੀਡਰ ਸੀ, ਨਾਂ ਤੇ ਉਸੇ ਦਾ ਲੱਗਣਾ ਸੀ। ਉਦੋਂ ਬਾਅਦ ਦਾਬੇ ਦੇ ਵਿੱਚ ਮਿਊਨਸਪਲ ਕਮੇਟੀ ਦੀ ਜਿਹੜੀ ਪ੍ਰਧਾਨ ਹੈ ਬੀਬੀ, ਉਹਦਾ ਪਤੀ ਅੱਜ ਕੱਲ ਇੱਕ ਨਵਾਂ ਅਹੁਦਾ ਉੱਠ ਪਿਆ ਪ੍ਰਧਾਨ ਪਤੀ। ਉਹ ਪ੍ਰਧਾਨ ਪਤੀ ਜਿਹੜਾ ਉਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਫੜੀਆਂ ਗਈਆਂ, ਉਹ ਜਿਹੜੀਆਂ ਖਿਡੌਰੀ ਬਾਰਡਰ ਤੋਂ ਚੋਰੀ ਹੋਈਆਂ ਸੀ। ਬੰਦਾ ਆਮ ਆਦਮੀ ਪਾਰਟੀ ਦਾ, ਇਹਦੇ ਉੱਤੇ ਵੀ ਬਥੇਰੀ ਖੇਹ ਉੱਡੀ। ਉਹ ਅੱਗੋਂ ਕਹਿੰਦਾ ਰਿਹਾ ਕਿ ਮੇਰਾ ਕੋਈ ਕਸੂਰ ਨਹੀਂ ਜੀ, ਮੇਰੇ ਕੋਲ ਤੇ ਟਰਾਲੀਆਂ ਰਿਪੇਅਰ ਵਾਸਤੇ ਆਈਆਂ, ਉਹ ਰਿਪੇਅਰ ਵਾਸਤੇ ਕੋਈ ਨਹੀਂ ਸੀ ਆਈਆਂ, ਚੋਰੀ ਦੀਆਂ ਟਰਾਲੀਆਂ ਉਹਦੇ ਕੋਲ ਰਿਪੇਅਰ ਕਿੰਨੇ ਕਰਾਉਣੀਆਂ ਸੀ। ਉਹਦੇ ਵਿੱਚ ਨਾਭੇ ਦੇ ਆਮ ਆਦਮੀ ਪਾਰਟੀ ਦੇ MLA ਦਾ ਵੀ ਨਾਂ ਜੁੜਦਾ ਰਿਹਾ, ਬਥੇਰਾ ਰੌਲਾ ਪੈ ਗਿਆ। ਇਸੇ ਤਰ੍ਹਾਂ ਕਈ ਹੋਰਨਾਂ ਥਾਵਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਵਲੀਨ ਜਿਹੜੇ ਲੋਕ ਨੇ ਉਹ ਸਭ ਕੁਛ ਨੋਟ ਕਰਦੇ ਆ। ਹੁਣ ਇਥੋਂ ਤੱਕ ਲੋਕ ਨੋਟ ਕਰਦੇ ਆ ਕਿ ਜਿਹੜੇ MLA 2022 ਦੀਆਂ ਚੋਣਾਂ ਵੇਲੇ ਦੋ ਦੋ ਕਮਰਿਆਂ ਦੇ ਟੁੱਟੇ ਜਿਹੇ ਘਰ ਚ ਰਹਿੰਦੇ ਸੀ, ਜਦੋਂ ਉਹਨਾਂ ਨੇ ਪੰਜ ਪੰਜ ਮੰਜ਼ਲੇ ਮਹਿਲ ਉਸਾਰ ਲਿਆ ਔਰ ਅਜੇ 5 ਸਾਲ ਪੂਰੇ ਨਹੀਂ ਹੋਏ, 4.5 ਸਾਲਾਂ ਦੇ ਵਿੱਚ ਏਡੇ ਮਹਿਲ ਬਣਾ ਲਿਆ, ਤੇ ਲੋਕ ਵੇਖਦੇ ਆ ਨਾ ਫਿਰ ਪੈਸਾ ਕਿੱਥੋਂ ਆ ਰਿਹਾ। ਆ ਬਿਆਸ ਦਰਿਆ ਦੇ ਕੰਢੇ ਕੰਢੇ ਤੇ ਦੋ MLA ਇਹੋ ਜਿਹੇ ਆ ਜਿਨ੍ਹਾਂ ਦੇ ਮਹਿਲ ਜਿਹੜੇ ਇੱਕ ਇੱਕ ਏਕੜ ਤੋਂ ਵੱਧ ਦੇ, ਇੱਕ ਦਾ ਦੱਸਿਆ 1.5 ਏਕੜ ਤੋਂ ਵੀ ਵੱਧ ਹੈ। ਉਹ ਇੰਨੇ ਜਿਹੜੇ ਮਹਿਲ ਨੇ ਉਹਨਾਂ ਵਾਸਤੇ ਜਿਹੜੇ ਸਰੀਏ ਦੇ ਸਪੈਸ਼ਲ ਕੋਟੇ ਤੇ ਸੀਮੈਂਟ ਦੇ ਸਪੈਸ਼ਲ ਕੋਟੇ ਲਏ ਗਏ, ਉਹਦਾ ਵੀ ਲੋਕਾਂ ਚ ਰੌਲਾ ਪਿਆ। ਇਹ ਸਾਰੀਆਂ ਗੱਲਾਂ ਰਲਾ ਕੇ ਜੋ ਕੁਝ ਹੋਈਆਂ ਸੀ ਉਹਨਾਂ ਦੇ ਬਾਰੇ ਮੁੱਖ ਮੰਤਰੀ ਨੇ ਜਵਾਬ ਦੇਣ ਦਾ ਯਤਨ ਕੀਤਾ, ਆਪਣੇ ਵੀ ਉਹਨੇ ਯਤਨ ਕਰ ਲਿਆ। ਪਬਲਿਕ ਨੂੰ ਕਿੰਨਾ ਮੰਨਦੀ ਕਿੰਨਾ ਨਹੀਂ ਮੰਨਦੀ ਇਹ ਤਾਂ ਪਤਾ ਨਹੀਂ, ਪਰ ਸਾਰੇ ਮੁੱਖ ਮੰਤਰੀ ਆਪਣੀ ਸਰਕਾਰ ਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦੇ ਹੁੰਦੇ ਆ। ਇਹਨੇ ਵੀ ਕੱਲ ਜਵਾਬ ਦੇ ਲਿਆ, ਕਿਸੇ ਨੇ ਰਸਮੀ ਕਾਰਵਾਈ ਨੇ ਪੂਰੀ ਕਰਤੀ ਹੈ, ਅੱਗੋਂ ਲੋਕ ਜਾਣਨ।
1: ਜੀ ਪੰਨੂ ਸਾਹਿਬ, ਜਦੋਂ ਪੰਜਾਬ ਦੀ ਗੱਲ ਤੁਰਦੀ ਹੈ ਤੇ ਕੰਸਰਨ ਜਿਹਾ ਹੁੰਦਾ ਆ ਖਬਰਾਂ ਪੜ੍ਹ ਕੇ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ, ਸਵਾਲ ਵੀ ਉੱਠਦੇ ਨੇ ਸਰਕਾਰਾਂ ਤੇ। ਪਰ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਉਹ ਇਹ ਆ ਰਹੀਆਂ ਕਿ ਪੰਜਾਬ ਦੇ ਵਿੱਚ ਹੈਰੋਇਨ ਦੀ ਸਪਲਾਈ ਬੇਸ਼ੱਕ ਘਟੀ ਹੈ ਪਰ ਮੈਡੀਕਲ ਨਸ਼ੇ ਜਿਹੜੇ ਨੇ ਉਹ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਨੇ, ਕੀ ਤਫਸੀਲ ਹੈ ਜੀ ਇਸ ਗੱਲ ਦੀ?
0: ਇਹ ਤੁਹਾਡੀ ਗੱਲ ਠੀਕ ਆ, ਪੰਜਾਬ ਚ ਮੈਡੀਕਲ ਨਸ਼ੇ ਵੱਧ ਰਹੇ ਆ। ਪਹਿਲਾਂ ਕਿਸੇ ਵਕਤ ਇੱਥੇ ਸ਼ਰਾਬ, ਅਫੀਮ, ਭੰਗ ਇਹ ਨਸ਼ੇ ਹੁੰਦੇ, ਫਿਰ ਡੋਡੇ ਤੇ ਭੁੱਕੀ ਚੜਨ ਲੱਗ ਪਏ। 400 ਤੋਂ ਹਿਮਾਚਲ ਤੋਂ ਆਉਂਦੀ ਸੀ, ਇੱਥੋਂ ਤੱਕ ਗੱਲ ਸੀਮਿਤ ਹੁੰਦੀ ਸੀ। ਇਹਦੇ ਤੋਂ ਬਾਅਦ ਫਿਰ ਹੀਰੋਇਨ ਆ ਗਈ, ਇੱਕ ਆਈਸ ਆ ਗਈ, 4-5 ਕਿਸਮ ਦੀਆਂ ਹੋਰ ਡਰੱਗਸ ਆ ਗਈਆਂ। ਉਹ ਸਾਰੀਆਂ ਡਰੱਗ ਜਿਹੜੀਆਂ ਕੁਝ ਅਫੀਮ ਤੋਂ ਜਾਂ ਅਫੀਮ ਵਰਗੇ ਹੋਰ ਪਦਾਰਥਾਂ ਤੋਂ ਬਣਦੀਆਂ ਸੀ, ਬਾਹਰੋਂ ਕੱਚਾ ਮਾਲ ਅਫਗਾਨਿਸਤਾਨ ਵਗੈਰਾ ਤੋਂ ਆਉਂਦਾ ਸੀ, ਇੱਥੇ ਆ ਕੇ ਰਿਫਾਈਨ ਕਰਕੇ ਨਸ਼ੇ ਬਣਾ ਕੇ ਅੱਗੇ ਕਰੋੜਾਂ ਦੀ ਕਮਾਈ ਕੀਤੀ ਜਾਂਦੀ ਸੀ। ਹੁਣ ਇਹ ਨਵਾਂ ਚੱਕਰ ਚੱਲ ਗਿਆ ਕਿ ਜਦੋਂ ਦਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ, ਅਸੀਂ ਸਮਝਦੇ ਸੀ ਕਿ ਇਹਦਾ ਅਸਰ ਬਹੁਤਾ ਨਹੀਂ ਪੈ ਰਿਹਾ। ਅੰਗਰੇਜ਼ੀ ਦੇ ਅਖਬਾਰਾਂ ਨੇ ਵੀ ਰਿਪੋਰਟਾਂ ਲਾਈਆਂ ਨੇ, ਪਿਛਲੇ 3 ਦਿਨਾਂ ਤੋਂ ਲਗਾਤਾਰ ਰਿਪੋਰਟਾਂ ਲੱਗ ਰਹੀਆਂ ਕਿ ਨਵੀਂ ਸਥਿਤੀ ਇਹ ਆ ਕਿ ਜਿਹੜੀ ਹੀਰੋਇਨ ਤੇ ਹੋਰ ਡਰੱਗ ਬਾਹਰੋਂ ਆਉਂਦੀ ਸੀ ਉਹ ਭਾਵੇਂ ਪੰਜਾਬ ਵਿੱਚ ਸਿੱਧੀ ਆਉਂਦੀ ਸੀ, ਭਾਵੇਂ ਗੁਜਰਾਤ ਦੀਆਂ ਬੰਦਰਗਾਹਾਂ ਤੇ ਉਤਰਦੀ ਸੀ ਸਮੁੰਦਰੀ ਜਹਾਜ਼ਾਂ ਚੋਂ, ਫਿਰ ਪੁਣੇ ਜਾ ਕੇ ਉੱਥੋਂ ਰਿਫਾਈਨ ਹੋ ਕੇ ਇੱਥੇ ਆਉਂਦੀ ਸੀ, ਪਰ ਜਿੰਨੀ ਵੀ ਡਰੱਗ ਬਾਹਰੋਂ ਆਉਂਦੀ ਸੀ ਉਸ ਸਪਲਾਈ ਤੇ ਇਸ ਵੇਲੇ ਰੋਕ ਲੱਗੀ ਪਈ ਆ, ਉਹ ਕਾਫੀ ਘਟ ਗਈ ਆ। ਉਹਦੇ ਘਟਣ ਦਾ ਸਿੱਟਾ ਇਹ ਨਿਕਲਿਆ ਕਿ ਜਿਹੜੇ ਨੌਜਵਾਨ ਡਰੱਗ ਤੇ ਲੱਗੇ ਉਹਨਾਂ ਤੇ ਡਰੱਗ ਚਾਹੀਦੀ ਹੈ, ਜਿੱਥੋਂ ਮਿਲੇ ਤੇ ਜਿੱਦਾਂ ਦੀ ਮਰਜ਼ੀ ਮਿਲੇ, ਉਹਨਾਂ ਦਾ ਇਹਦੇ ਬਗੈਰ ਸਰਦਾ ਨਹੀਂ। ਉਹਨਾਂ ਨੇ ਇਹਦੀ ਥਾਂ ਦੇ ਉੱਤੇ ਇੱਕ ਨਵਾਂ ਚੱਕਰ ਸ਼ੁਰੂ ਕਰ ਲਿਆ ਕਿ ਮੈਡੀਕਲ ਨਸ਼ੇ ਕਰਨ ਲੱਗ ਪਿਆ। ਜਿਹੜੇ ਮੈਡੀਕਲ ਨਸ਼ੇ ਆ ਉਹ ਸ਼ੁਰੂਆਤ ਇੱਥੋਂ ਹੁੰਦੀ ਆ ਕਿ ਉਹ ਡਰੱਗ ਛਡਾਉਣ ਵਾਸਤੇ ਜਾਂਦੇ ਹਸਪਤਾਲਾਂ ਦੇ ਵਿੱਚ, ਉਹ ਆਪ ਜਾਂਦੇ ਆ ਜਾਂ ਉਹਨਾਂ ਦੇ ਮਾਪੇ ਲੈ ਜਾਂਦੇ ਜਾਂ ਦੂਜੇ ਲੋਕ ਫੜ ਫੜਾ ਕੇ ਲੈ ਜਾਂਦੇ ਆ। ਉੱਥੇ ਲਿਜਾ ਕੇ ਕੁਛ ਦਿਨ ਉਹਨਾਂ ਨੂੰ ਡਰੱਗ ਛਡਾਉਣ ਵਾਸਤੇ ਗੋਲੀਆਂ ਦਿੰਦੇ, ਦਵਾਈਆਂ ਦਿੰਦੇ ਆ, ਫਿਰ ਉਹ ਪੁਰਾਣੀ ਡਰੱਗ ਦੇ ਬਜਾਏ ਇੱਥੇ ਲੱਗ ਜਾਂਦੇ ਆ। ਇਹ ਗੋਲੀਆਂ ਲੋੜ ਤੋਂ ਜ਼ਿਆਦੀਆਂ ਖਾਣ ਲੱਗ ਪੈਂਦੇ ਆ ਤੇ ਨਸ਼ਾ ਛੱਡਣ ਦੀ ਥਾਂ ਤੇ ਪੱਕੇ ਤੌਰ ਤੇ ਇਹਨਾਂ ਗੋਲੀਆਂ ਦੇ ਨਸ਼ੇੜੀ ਬਣ ਜਾਂਦੇ ਆ। ਉਹ ਕੋਟਾ ਸਰਕਾਰ ਦਾ ਤੇ ਇੱਕ ਲਿਮਿਟਡ ਕੋਟਾ ਹੁੰਦਾ, ਬਾਕੀ ਫਿਰ ਕਿੱਥੋਂ ਆਵੇ? ਜਿਹੜੀਆਂ ਡਰੱਗ ਬਣਾਉਣ ਵਾਲੀਆਂ ਕੰਪਨੀਆਂ ਉਹ ਨਸ਼ਾ ਛਡਾਊ ਗੋਲੀਆਂ ਦੇ ਬਹਾਨੇ ਇਹ ਨਵੀਂ ਕਿਸਮ ਦੀ ਡਰੱਗ ਜਿਹੜੀ ਆ ਘਰ ਘਰ ਪਹੁੰਚਾ ਰਹੀਆਂ ਨੇ। ਇਹਦੇ ਤੋਂ ਇਲਾਵਾ ਚਾਰ

0: ਪੰਜ ਕਿਸਮ ਦੀਆਂ ਨਵੀਆਂ ਗੋਲੀਆਂ ਨਵੀਆਂ ਦਵਾਈਆਂ ਇਹੋ ਜਿਹੀਆਂ ਨਿਕਲ ਆਈਆਂ ਜਿਹੜੀਆਂ ਹੀਰੋਇਨ ਦੇ ਬਰਾਬਰ ਦੀਆਂ ਤਾਂ ਨਹੀਂ ਪਰ ਹੀਰੋਇਨ ਦੇ ਨੇੜੇ ਤੇੜੇ ਦੇ ਨਸ਼ੇ ਵਾਲੀਆਂ ਦੱਸਦੇ ਆ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਬਣ ਗਈਆਂ ਉਹਨਾਂ ਨੂੰ ਬੜੀ ਤੇਜ਼ੀ ਨਾਲ ਪੰਜਾਬ ਦੇ ਵਿੱਚ ਤੇ ਨਾਲ ਦੇ ਸੂਬਿਆਂ ਹਰਿਆਣੇ ਵਗੈਰਾ ਚ ਜਿਹੜਾ ਉਹ ਡੀਲਰ ਪਹੁੰਚਾ ਰਹੇ ਆ ਤੇ ਨੌਜਵਾਨ ਇਹਨਾਂ ਨੂੰ ਵਰਤ ਰਹੇ ਆ। ਇਹ ਜਿਹੜਾ ਨਸ਼ਾ ਪਹਿਲਾਂ ਜੇ ਅਸੀਂ ਇਸ ਗੱਲ ਤੋਂ ਰੌਲਾ ਪਾਉਂਦੇ ਸਾਂ ਕਿ ਭਾਜਪਾ ਦਾ ਰਾਜ ਆ ਤੇ ਉੱਥੋਂ ਗੁਜਰਾਤ ਦੇ ਵਿੱਚੋਂ ਡਰੱਗ ਆਉਂਦੀ ਆ ਤੇ ਹੁਣ ਦੂਸਰਾ ਪਾਸਾ ਕਿ ਇਹ ਸਾਰਾ ਮੈਡੀਕਲ ਨਸ਼ਾ ਸਾਡੇ ਗੁਆਂਢ ਇੱਥੇ ਹਿਮਾਚਲ ਪ੍ਰਦੇਸ਼ ਚ ਬਣਦਾ। ਹਿਮਾਚਲ ਦਾ ਇੱਕ ਛੋਟਾ ਜਿਹਾ ਟਾਊਨ ਆ ਬੱਦੀ ਉਹ ਬਿਲਕੁਲ ਚੰਡੀਗੜ੍ਹ ਦੇ ਨੇੜੇ ਆ ਉਹਦੇ ਵਿੱਚ ਇਹ ਨਸ਼ਾ ਬਣਦਾ ਤੇ ਪੰਜਾਬ ਤੇ ਹੋਰ ਥਾਵਾਂ ਨੂੰ ਸਪਲਾਈ ਹੁੰਦਾ। ਜਿਹੜਾ ਉਹ ਨਸ਼ਿਆਂ ਵਾਲਾ ਇੱਥੋਂ ਵਾਲਾ ਬੱਦੀ ਵਾਲਾ ਟਾਊਨ ਆ ਉੱਥੇ 15 ਦਿਨ ਪਹਿਲਾਂ ਇੱਕ ਦਿਨ ਹਿਮਾਚਲ ਪ੍ਰਦੇਸ਼ ਉੱਥੋਂ ਦੇ ਮੱਧ ਪ੍ਰਦੇਸ਼ ਦੀ ਸਰਕਾਰ ਪੁਲਿਸ ਨੇ ਆ ਕੇ ਛਾਪਾ ਮਾਰਿਆ। ਉਹਨਾਂ ਨੇ ਇੱਕ ਟਰੱਕ ਫੜ ਲਿਆ ਉਹ ਕਿਤੇ ਨਾਕਾ ਲਾ ਕੇ ਬੈਠੇ ਸੀ ਟਰੱਕ ਆਉਣਾ ਟਰੱਕ ਉੱਥੋਂ ਬੱਦੀ ਤੋਂ ਨਿਕਲਿਆ ਜਦੋਂ ਹਾਈਵੇ ਤੇ ਚੜਿਆ ਤੇ ਉਹਨਾਂ ਟਰੱਕ ਘੇਰ ਲਿਆ ਤੇ ਡਰਾਈਵਰ ਨੂੰ ਪੁੱਛਿਆ ਤੇ ਉਹਨੇ ਆਖਿਆ ਜੀ ਮੈਂ ਤਾਂ ਪੰਜਾਬ ਦੇ ਵਿੱਚ ਫਲਾਨਤਾ ਲਿਖ ਕੇ ਜਾ ਰਿਹਾ। ਇਹਨਾਂ ਨੇ ਫਿਰ ਪੰਜਾਬ ਦੀ ਪੁਲਿਸ ਵੀ ਸੱਦ ਲਈ ਹਿਮਾਚਲ ਦੀ ਵੀ ਤੇ ਚੰਡੀਗੜ੍ਹ ਦੀ ਵੀ ਮੱਧ ਪ੍ਰਦੇਸ਼ ਵਾਲਿਆਂ ਨੇ ਉਹਨਾਂ ਨੇ ਆਖਿਆ ਕਿ ਅਸੀਂ ਤੇ ਇਸ ਕਰਕੇ ਆਏ ਸਾਂ ਕਿ ਇੱਕ ਟਰੱਕ ਇੱਥੋਂ ਨਿਕਲ ਕੇ ਤੇ ਸਾਡੇ ਮੱਧ ਪ੍ਰਦੇਸ਼ ਨੂੰ ਜਾਣਾ ਸੀ ਰੋਜ਼ ਇੱਥੋਂ ਟਰੱਕ ਨਿਕਲਦੇ ਆ ਪੰਜਾਬ ਵਾਲੇ ਪਾਸੇ ਦੀ ਆ ਕੇ ਬਨੂੜ ਇੱਥੋਂ ਪਹਿਲਾਂ ਖਰੜ ਫਿਰ ਬਨੂੜ ਤੇ ਬਨੂੜ ਤੋਂ ਅਗਲੇ ਪਾਸੇ ਰਾਜਪੁਰੇ ਨੂੰ ਹੋ ਕੇ ਤੇ ਫਿਰ ਹਾਈਵੇ ਤੇ ਪੈ ਕੇ ਮੱਧ ਪ੍ਰਦੇਸ਼ ਤੱਕ ਪਹੁੰਚਦੇ ਆ ਤੇ ਅਸੀਂ ਤਾਂ ਜੜ ਫੜਨ ਵਾਸਤੇ ਇੱਥੇ ਆਏ ਸਾਂ ਤੇ ਇੱਥੇ ਜਿਹੜਾ ਟਰੱਕ ਨਿਕਲਿਆ ਇਹ ਚੱਲਿਆ ਪੰਜਾਬ ਨੂੰ ਉਹਦੇ ਉੱਤੇ ਕਾਫੀ ਰੌਲਾ ਪਿਆ ਸੀ। ਇੱਕ ਚਰਚਾ ਇਹ ਵੀ ਚੱਲਦੀ ਸੀ ਕਿ ਡਰੱਗ ਵਾਲਿਆਂ ਨੇ ਜਾਣ ਕੇ ਇੱਧਰ ਇੱਕ ਟਰੱਕ ਭੇਜ ਕੇ ਫੜਾ ਤਾ ਤਾਂ ਕਿ ਸਾਡੇ ਇੱਧਰ ਲੱਗ ਜਾਣ ਤੇ ਦੂਸਰੇ ਪਾਸੇ ਦੀ 5-7-10 ਜਿੰਨੇ ਟਰੱਕ ਆ ਉਹ ਕੱਢ ਦਿੱਤੇ ਜਾਣ। ਪਰ ਇਹਦੇ ਨਾਲ ਗੱਲ ਹਾਈਲਾਈਟ ਹੋ ਗਈ ਸੀ ਕਿ ਸਾਰਾ ਨਸ਼ਾ ਅੱਜ ਕੱਲ ਬੱਦੀ ਤੋਂ ਆ ਰਿਹਾ ਹਿਮਾਚਲ ਪ੍ਰਦੇਸ਼ ਦੇ ਤੋਂ। ਹੁਣ ਇਹਦੇ ਤੋਂ ਬਾਅਦ ਜਿਹੜੇ ਆ ਪਿਛਲੇ 2-3 ਦਿਨ ਅਖਬਾਰਾਂ ਚ ਬੜੇ ਵੱਡੇ ਵੱਡੇ ਲੇਖ ਛਪੇ ਆ ਖਬਰਾਂ ਛਪੀਆਂ ਨੇ ਹੁਣ ਪੰਜਾਬ ਹਰਿਆਣਾ ਇਹ ਸਾਰੀਆਂ ਜਿਹੜੀਆਂ ਈਵਨ ਚੰਡੀਗੜ੍ਹ ਪੁਲਿਸ ਵੀ ਇਹ ਇਸ ਗੱਲ ਤੇ ਚੌਕਸ ਹੋਏ ਆ ਕਿ ਹੀਰੋਇਨ ਦੇ ਬਜਾਏ ਇਸ ਵੇਲੇ ਮੈਡੀਕਲ ਡਰੱਗ ਜਿਹੜੀ ਚੱਲਣ ਲੱਗ ਪਈ ਆ ਇਹ ਯੂਥ ਨੂੰ ਨਵੇਂ ਪਾਸੇ ਨੂੰ ਤੋਰ ਸਕਦੀ ਆ ਔਰ ਇਹਨੂੰ ਰੋਕਣ ਵਾਸਤੇ ਪ੍ਰਬੰਧ ਕਰਨੇ ਚਾਹੀਦੇ ਆ। ਰੋਕਦੇ ਕਿ ਨਹੀਂ ਇਹ ਤਾਂ ਸਮਾਂ ਦੱਸੂ ਪਰ ਬਕਾਇਦਾ ਮਸ਼ੀਨਾਂ ਫੈਕਟਰੀਆਂ ਲਾ ਕੇ ਇਹ ਡਰੱਗ ਇੱਥੇ ਬੱਦੀ ਚ ਤਿਆਰ ਕੀਤੀ ਜਾ ਰਹੀ ਆ ਤੇ ਨੌਜਵਾਨਾਂ ਨੂੰ ਵੇਚੀ ਜਾ ਰਹੀ ਆ।
1: ਜੀ ਪੰਜਾਬ ਮੰਤਰੀ ਅਰੋੜਾ ਦੀ ਕੀ ਖਬਰ ਹੈ ਜੀ? ਈਡੀ ਨੇ ਜਾਇਦਾਦਾਂ ਦਾ ਰਿਕਾਰਡ ਮੰਗ ਲਿਆ, ਕੀ ਹਾਲਾਤ ਨੇ ਜੀ?
0: ਉਹ ਮੰਤਰੀ ਸੰਜੀਵ ਅਰੋੜਾ ਜਦੋਂ ਇਹਨੂੰ 2024 ਚ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਉਦੋਂ ਵੀ ਮੈਂ ਆਪਣੇ ਪ੍ਰੋਗਰਾਮ ਚ ਆਖਿਆ ਸੀ ਕਿ ਇਹਨਾਂ ਨੇ ਟਿਕਟ ਗਲਤ ਬੰਦੇ ਨੂੰ ਦੇ ਦਿੱਤੀ ਆ ਪਛਤਾਉਣਗੇ। ਉਦੋਂ ਬਾਅਦ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਸਬੂਤ ਪਏ ਨੀ, ਗੱਲਾਂ ਬਹੁਤ ਪਤਾ ਲੱਗਦੀਆਂ ਸੀ। ਮੈਨੂੰ ਉਸ ਚੱਲਦੀ ਚੋਣ ਚ ਵੀ 2-3 ਵਾਰ ਸੁਨੇਹਾ ਆਇਆ ਸੀ ਅਰੋੜਾ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ, ਮੈਂ ਕਿਹਾ ਮੈਂ ਨੀ ਮਿਲਣਾ। ਕਹਿੰਦੇ ਸਾਰੇ ਪੱਤਰਕਾਰ ਹੀ ਮਿਲਣੇ, ਤੁਸੀਂ ਮਿਲ ਲਓ। ਮੈਂ ਕਿਹਾ ਜੀ ਸਾਰਿਆਂ ਨੂੰ ਮਿਲਾ ਲਓ, 2 ਹੋਰ ਪੱਤਰਕਾਰ ਪਾਸੋਂ ਲੱਭ ਲਓ ਪਰ ਮੈਨੂੰ ਤੁਸੀਂ ਰਹਿਣ ਦਿਓ। ਮੈਂ ਨਹੀਂ ਸੀ ਮਿਲਣ ਗਿਆ, ਇਹ ਜਿੱਤ ਗਿਆ। ਜਿੱਤਣ ਤੋਂ ਬਾਅਦ ਮੈਂ ਫਿਰ ਇੱਕ ਪ੍ਰੋਗਰਾਮ ਚ ਆਖਿਆ ਕਿ ਇੱਥੋਂ ਤੱਕ ਕਿ ਸੀਮਤ ਰਹਿਣ ਦਿਓ, ਹੁਣ ਇਹਨੂੰ ਤੁਸੀਂ ਪਾਰਲੀਮੈਂਟ ਮੰਤਰੀ ਨਾ ਬਣਾਇਓ ਜੀ, ਜੇ ਤੁਹਾਨੂੰ ਮੰਤਰੀ ਬਣਾ ਦਿੱਤਾ ਬਦਨਾਮੀ ਕਰਾਓ। ਇਹਨਾਂ ਮੰਤਰੀ ਵੀ ਬਣਾ ਦਿੱਤਾ, ਥੋੜੇ ਚਿਰ ਬਾਅਦ ਕੀੜੀ ਦਾ ਰੇਡ ਹੋਇਆ ਉਹਨੂੰ ਫੜ ਕੇ ਲੈ ਗਏ। ਉਦੋਂ ਤੋਂ ਬਾਅਦ ਅਜੇ ਤੱਕ ਸੰਜੀਵ ਅਰੋੜਾ ਜੇਲ੍ਹ ਚ ਆ। ਆ ਪਿਛਲੇ ਹਫ਼ਤੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਦੋਵੇਂ ਜਣੇ ਦਿੱਲੀ ਗਏ ਤੇ ਤਿਹਾੜ ਜੇਲ੍ਹ ਚ ਉਹਦੀ ਮੁਲਾਕਾਤ ਕਰਕੇ ਆਏ ਸਨ। ਉਸੇ ਦਿਨ ਇਹ ਚਰਚਾ ਚੱਲ ਪਈ ਕਿ ਮੁਲਾਕਾਤ ਕਰਨ ਤਾਂ ਚਲੇ ਗਏ ਆ, ਇਹ ਲੱਗਦਾ ਕਿ ਪੁਆੜਾ ਪਊਗਾ ਕਿਉਂਕਿ ਇਸ ਮੁਲਾਕਾਤ ਤੋਂ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਦੀ ਸਰਕਾਰ ਭੜਕ ਸਕਦੀ ਆ। ਉਹ ਗੱਲ ਹੋਈ, ਦਿਨ 4 ਨਹੀਂ ਲੰਘੇ ਤੇ ਕੱਲ ਈਡੀ ਨੇ ਫਿਰ ਆ ਕੇ ਲੁਧਿਆਣੇ ਚ ਭੜਦੂ ਪਾ ਦਿੱਤਾ। ਉਹਨਾਂ ਨੇ ਲੁਧਿਆਣੇ ਦੀ ਜਿਹੜੀ ਡਿਵੈਲਪਮੈਂਟ ਅਥਾਰਟੀ ਆ ਜਿਹਨੂੰ ਅਰਬਨ ਡਿਵੈਲਪਮੈਂਟ ਅਥਾਰਟੀ ਕਹਿੰਦੇ ਨੂੰ ਗਲਾਡਾ ਨਾਂ ਉਹਦਾ ਰੱਖਿਆ, ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ, ਉਹਦੇ CA ਨੂੰ ਆਰਡਰ ਕਰ ਦਿੱਤਾ ਕਿ ਤੂੰ ਲਿਆ ਕੇ ਸਾਰਾ ਰਿਕਾਰਡ ਪੇਸ਼ ਕਰ। ਉਹਨੂੰ ਆਖਿਆ ਤੈਨੂੰ ਇੰਨੇ ਦਿਨ ਦਾ ਸਮਾਂ ਦਿੱਤਾ, ਉਹਦੇ ਵਿਚਾਲੇ ਤੂੰ ਲੁਧਿਆਣੇ ਸ਼ਹਿਰ ਦੇ ਵਿੱਚ ਜਾਂ ਲੁਧਿਆਣੇ ਦੇ ਆਸ ਪਾਸ ਸੰਜੀਵ ਅਰੋੜਾ ਤੇ ਇਹਦੇ ਪਰਿਵਾਰ ਦੀਆਂ ਜਿੰਨੀਆਂ ਪ੍ਰਾਪਰਟੀਜ਼ ਨੇ ਉਹਨਾਂ ਸਾਰੀਆਂ ਦਾ ਲੇਖਾ ਪਤਾ ਸਾਰੇ ਡਾਕੂਮੈਂਟਸ ਲਿਆ ਕੇ ਪੇਸ਼ ਕਰ ਤਾਂ ਕਿ ED ਇਸ ਗੱਲ ਦੀ ਪੜਤਾਲ ਕਰ ਸਕੇ ਕਿ ਇਹਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ, ਇਹਦੇ ਜਿਹੜੀਆਂ ਪ੍ਰਾਪਰਟੀਜ਼ ਬਣਾਈਆਂ ਉਹ ਕਿੱਥੋਂ ਬਣਾਈਆਂ ਨੇ। ਤਵਲੀਨ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਅੱਤਵਾਦ ਖਤਮ ਹੋਇਆ

0: ਜਾਂ ਜੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਸੀ, ਉਹਨਾਂ ਦਿਨਾਂ ਚ ਬਹੁਤ ਸਾਰੇ ਚੋਰ ਸਨ ਜਿਹੜੇ ਲੁਧਿਆਣੇ ਚ ਵੀ ਉੱਠੇ, ਜਲੰਧਰ ਚ ਵੀ, ਹੋਰਨੇ ਥਾਈ ਵੀ, ਉਹਨਾਂ ਨੇ ਕਲੋਨਾਈਜੇਸ਼ਨ ਦੇ ਨਾਂ ਦੇ ਉੱਤੇ ਪੈਸਾ ਬਹੁਤ ਕਮਾਇਆ ਸੀ। ਤੇ ਪੈਸਾ ਕਮਾਉਣ ਦਾ ਤਰੀਕਾ ਕੀ ਸੀ? ਸਰਕਾਰ ਨੂੰ ਇਹ ਕਹਿਣਾ ਕਿ ਫਲਾਣੇ ਥਾਂ ਤੇ ਸਾਨੂੰ ਜ਼ਮੀਨ ਚਾਹੀਦੀ ਹੈ, ਤੁਸੀਂ ਐਕਵਾਇਰ ਕਰਕੇ ਸਾਨੂੰ ਦੇ ਦਿਓ। ਹੁਣ ਤਾਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਣ ਤੇ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਮੁਆਵਜ਼ਾ ਮਿਲਦਾ, ਉਦੋਂ ਕਰੋੜਾਂ ਦਾ ਨਹੀਂ ਸੀ ਮਿਲਦਾ ਹੁੰਦਾ। ਉਦੋਂ ਜਿਹੜਾ ਪਿਛਲੇ 3 ਸਾਲਾਂ ਦੀਆਂ ਰਜਿਸਟਰੀਆਂ ਦਾ ਰੇਟ ਆ ਉਹਦੀ ਐਵਰੇਜ ਕੱਟ ਗਏ ਤੇ ਕਿਸਾਨਾਂ ਨੂੰ ਬੜੇ ਥੋੜੇ ਪੈਸੇ ਦਿੰਦੇ ਹੁੰਦੇ ਸੀ। ਉਹਨਾਂ ਥੋੜੇ ਪੈਸਿਆਂ ਦੇ ਵਿੱਚ ਸਰਕਾਰ ਜ਼ਮੀਨਾਂ ਐਕਵਾਇਰ ਕਰਦੀ ਸੀ, ਇਹਨਾਂ ਨੂੰ ਅਗਲੇ ਪਾਸੇ ਦੇ ਦਿੰਦੀ ਸੀ ਕਿ ਲਓ ਤੁਸੀਂ ਇੰਡਸਟਰੀ ਲਾਓ। ਜਿਹੜੀ ਜ਼ਮੀਨ ਇਹਨੂੰ ਇੰਡਸਟਰੀ ਵਾਸਤੇ ਦਿੱਤੀ ਜਾਂਦੀ ਸੀ, ਉਹ ਬਾਅਦ ਵਿੱਚ ਇਹ ਇੰਡਸਟਰੀ ਨਹੀਂ ਸੀ ਲਾਉਂਦੇ, ਸਾਲ 2 ਸਾਲ ਰੋਕ ਕੇ ਫਿਰ ਇੱਕ ਅਰਜੀ ਦੇ ਦਿੰਦੇ ਸੀ ਕਿ ਇੱਥੇ ਤਾਂ ਜੀ ਹੁਣ ਇੰਡਸਟਰੀ ਲਾਉਣ ਦਾ ਫਾਇਦਾ ਨਹੀਂ, ਹਾਲਾਤ ਬਦਲ ਗਏ ਆ, ਸਾਨੂੰ ਕਲੋਨਾਈਜੇਸ਼ਨ ਕਰ ਦਿਓ, ਇੱਥੇ ਨਵੀਆਂ ਕਲੋਨੀਆਂ ਕੱਟਣ ਦਾ ਹੱਕ ਦੇ ਦਿਓ, ਸਾਡਾ ਚੇਂਜ ਆਫ ਲੈਂਡ ਯੂਜ ਕਰ ਦਿਓ, ਯਾਨੀ ਜ਼ਮੀਨ ਦੀ ਵਰਤੋਂ ਜਿਹੜੀ ਅੱਗੇ ਸੀ ਲਿਖੀ ਉਹਦੇ ਬਜਾਏ ਦੂਸਰੀ ਵਰਤੋਂ ਦਾ ਸਰਟੀਫਿਕੇਟ ਸਾਨੂੰ ਦੇ ਦਿਓ। ਜਦੋਂ ਏਦਾਂ ਦੀ ਗੱਲ ਹੋ ਜਾਂਦੀ ਸੀ, ਉਹ ਜ਼ਮੀਨ ਜਿਹੜੀ ਨਾ ਕੱਖਾਂ ਦੇ ਭਾਅ ਕੌਡੀਆਂ ਦੇ ਭਾਅ ਲਈ ਹੁੰਦੀ ਸੀ, ਉਹ ਕਰੋੜਾਂ ਦੀ ਬਣ ਜਾਂਦੀ ਸੀ। ਮੈਨੂੰ ਇਹ ਯਾਦ ਹੈ ਕਿ 1996 ਚ ਬੀਬੀ ਰਜਿੰਦਰ ਕੌਰ ਭੱਠਲ ਹੁੰਦੀ ਸੀ ਮੁੱਖ ਮੰਤਰੀ, ਇੱਥੇ ਲੁਧਿਆਣੇ ਦੀ ਸਮਰਾਲਾ ਰੋਡ ਤੇ ਜਦੋਂ ਆ ਕੇ ਅਕਾਲੀ ਦਲ ਬਾਦਲ ਤੇ ਬੀਜੇਪੀ ਨੇ ਸਾਂਝੀ ਰੈਲੀ ਕੀਤੀ, ਪਤਾ ਹੀ ਨਹੀਂ ਸੀ ਲੱਗਦਾ ਕਿੱਥੋਂ ਤੱਕ ਮੀਲਾਂ ਦੇ ਹਿਸਾਬ ਨਾਲ ਜ਼ਮੀਨ ਖਾਲੀ ਸੀ। ਰੈਲੀ ਇਹਨਾਂ ਦੀ ਬਹੁਤ ਵੱਡੀ ਸੀ, ਕੋਈ 1 ਲੱਖ ਕਹਿੰਦਾ ਸੀ, ਕੋਈ 1.5 ਲੱਖ ਕਹਿੰਦਾ ਸੀ। ਇੱਕ ਹਫ਼ਤੇ ਬਾਅਦ ਉਸੇ ਥਾਂ ਤੇ ਉਹਦੇ ਨਾਲ ਵੱਡੀ ਰੈਲੀ ਬੀਬੀ ਭੱਠਲ ਨੇ ਕਰ ਦਿੱਤੀ, ਕਿਉਂਕਿ ਉਹ ਮੁੱਖ ਮੰਤਰੀ ਸੀ, ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ, ਪਰ ਉਹਨਾਂ ਨੇ ਵੀ ਉਸੇ ਜ਼ਮੀਨ ਤੇ ਕੀਤੀ। ਇਹਦੇ ਤੋਂ 1 ਹਫ਼ਤੇ ਬਾਅਦ ਬਾਬੂ ਕਾਂਸ਼ੀ ਰਾਮ ਨੇ ਉੱਥੇ ਕਰਤੀ ਰੈਲੀ, ਉਹਦੀ ਵੀ ਤਗੜੀ ਸੀ, ਭਾਵੇਂ ਇਹਨਾਂ ਦੋਵਾਂ ਜਿਹੜੀ ਨਹੀਂ ਸੀ ਪਰ ਕਾਫੀ ਵੱਡੀ ਰੈਲੀ ਸੀ ਉਹਦੀ ਵੀ। ਇਹ 3 ਰੈਲੀਆਂ ਜਦੋਂ ਹੋਈਆਂ ਤੇ ਰੌਲਾ ਇਹ ਪੈ ਗਿਆ ਕਿ 3 ਰੈਲੀਆਂ ਲੁਧਿਆਣੇ ਦੇ ਇੰਡਸਟਰੀਅਲਿਸਟਾਂ ਦੀ ਉਹ ਜ਼ਮੀਨ ਆ ਜਿਹੜੀ ਇੰਡਸਟਰੀ ਵਾਸਤੇ ਲਈ ਤੇ ਜਿਹਦੇ ਚ ਕਲੋਨੀਆਂ ਬਣਾਉਂਦੇ ਪਏ ਆ, ਉੱਥੇ ਕੀਤੀਆਂ ਨੇ 3 ਰੈਲੀਆਂ ਤੇ 3ਾਂ ਚੋਂ ਕਿਸੇ ਨੇ ਵੀ ਉਹਨਾਂ ਨੂੰ ਪੈਸਾ ਨਹੀਂ ਦਿੱਤਾ, ਉਹ ਜ਼ਮੀਨ ਦੀ ਵਰਤੋਂ ਮੁਫ਼ਤ ਕੀਤੀ ਗਿਆ। ਉਹ ਜ਼ਮੀਨ ਬਾਅਦ ਵਿੱਚ ਕਲੋਨੀਆਂ ਕੱਟੀਆਂ ਗਈਆਂ, ਅੱਜ ਉੱਥੇ ਕਰੋੜਾਂ ਦੇ ਹਿਸਾਬ ਨਾਲ ਜ਼ਮੀਨ ਵਿਕਦੀ ਪਈ ਆ। ਇਹ ਸੰਜੀਵ ਅਰੋੜਾ ਤੇ 3-4 ਵੱਡੇ ਘਰਾਣੇ ਹੋਰ ਆ ਜਿਨ੍ਹਾਂ ਨੇ ਉਦੋਂ ਪੈਸਾ ਕਮਾਇਆ। ਮੁੱਖ ਮੰਤਰੀ ਬੇਅੰਤ ਸਿੰਘ ਆਪ ਕਿਉਂਕਿ ਲੁਧਿਆਣੇ ਜ਼ਿਲ੍ਹੇ ਦਾ ਸੀ, ਉਹਦੇ ਨਾਲ ਲੱਗੀ ਟੀਮ ਸਾਰੇ OSP ਵਗੈਰਾ ਬਹੁਤੇ ਉੱਥੋਂ ਦੇ ਸੀ, 2-4 ਬਾਹਰ ਦੇ ਵੀ ਹੋਣਗੇ ਪਰ ਬਹੁਤੇ ਉੱਥੋਂ ਦੇ, ਉਹਨਾਂ ਦੇ ਰਾਹੀਂ ਸਾਰੇ ਸੌਦੇ ਹੁੰਦੇ ਸੀ। ਉਹ ਸੌਦੇ ਕਰ ਕਰਾ ਕੇ ਜੋ ਕੁਛ ਉਸ ਵਕਤ ਹੁੰਦਾ ਰਿਹਾ, ਅਸੀਂ ਕਹਿੰਦੇ ਸੀ ਇਹ ਬੰਦੇ ਨੂੰ ਬਹੁਤਾ ਮੂੰਹ ਨਾ ਲਾਓ। ਇਹਨਾਂ ਨੇ ਉਦੋਂ ਉਹਨੂੰ ਲਾਤਾ ਤੇ ਉਹ ਜਿਹੜਾ ਮੰਤਰੀ ਬਣਾਇਆ ਤੇ ਫਸ ਗਿਆ, ਤੇ ਹੁਣ ED ਨੇ ਉਹਦੇ ਤੋਂ 1992 ਤੱਕ ਦਾ, ਉਹ ਇਹ ਨੀ ਆਖਿਆ ਕਦੋਂ ਤੱਕ ਦਾ, ਪਰ ਇਹ ਕਹਿਤਾ ਕਿ ਸਾਰਾ ਰਿਕਾਰਡ ਲਿਆਓ ਕਿ ਇਹਦੀਆਂ ਕਿਹੜੀਆਂ ਕਿਹੜੀਆਂ ਪ੍ਰਾਪਰਟੀਆਂ ਕਦੋਂ ਕਦੋਂ ਖਰੀਦੀਆਂ, ਕਿਹਦੇ ਰਾਹੀਂ ਖਰੀਦੀਆਂ, ਕੀ ਰੇਟ ਦਿੱਤੇ ਉਹਦੀਆਂ ਤੇ ਉਹਦੇ ਪਰਿਵਾਰ ਦੀਆਂ, ਉਹਦੇ ਰਿਸ਼ਤੇਦਾਰਾਂ ਦੀਆਂ ਜਿੰਨੀਆਂ ਪ੍ਰਾਪਰਟੀਜ਼ ਆ ਉਹਨਾਂ ਸਾਰੀਆਂ ਦਾ ਰਿਕਾਰਡ ਮੰਗ ਲਿਆ। ਇਹ ਚ ਮੈਂ ਇੱਕ ਗੱਲ ਦੱਸਦਿਆਂ ਕਿ ਰਿਕਾਰਡ ਜਦੋਂ ਮੰਗਿਆ ਗਿਆ, ਕਹਿੰਦੇ ਜੀ CA ਤੋਂ ਮੰਗਿਆ ਗਿਆ। CA ਦਾ ਮਤਲਬ ਆਮ ਤੌਰ ਤੇ ਚਾਰਟਰਡ ਅਕਾਊਂਟੈਂਟ ਹੁੰਦਾ, ਪਰ ਇੱਥੇ ਚਾਰਟਰਡ ਅਕਾਊਂਟੈਂਟ ਨਹੀਂ, ਇੱਥੇ CA ਦਾ ਮਤਲਬ ਲੁਧਿਆਣੇ ਦੀ ਜਿਹੜੀ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਆ, ਉਹਦਾ ਚੀਫ ਐਡਵਾਈਜ਼ਰ ਆ, ਉਹ CA ਲਿਖਿਆ ਵਾ। ਸਾਰਿਆਂ ਨੇ CA ਲਿਖਿਆ ਕਰਕੇ ਭੁਲੇਖਾ ਪੈ ਸਕਦਾ ਵੀ ਚਾਰਟਰਡ ਅਕਾਊਂਟੈਂਟ ਆ, ਉਹ ਨਹੀਂ, ਅਸਲ ਚ CA ਦਾ ਮਤਲਬ ਚੀਫ ਐਡਵਾਈਜ਼ਰ ਹੈ।
1: ਜੀ, ਪੰਸੂ ਪੰਜਾਬ ਚੋਂ ਨਿਕਲ ਕੇ ਭਾਰਤ ਦੀ ਰਾਜਨੀਤੀ ਵੱਲ ਨੂੰ ਹੁੰਦੇ ਆ, ਨਰਿੰਦਰ ਮੋਦੀ ਹੋਰਾਂ ਨੇ 95 ਏਅਰਪੋਰਟ ਬਣਾਏ ਤੇ 15 ਕਹਿੰਦੇ ਨੇ ਬੰਦ ਹੋ ਗਏ ਆ, ਜਿਹੜੇ 15 ਬੰਦ ਹੋ ਗਏ ਉਹਨਾਂ ਪਿੱਛੇ ਕੀ ਕਾਰਨ ਹੈ ਜੀ?
0: ਨਰਿੰਦਰ ਮੋਦੀ ਸਾਹਿਬ ਨੇ ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਤੇ 3-4 ਸਾਲ ਬਾਅਦ ਇੱਕ ਨਾਰਾ ਦਿੱਤਾ ਸੀ ਕਿ ਮੈਂ ਚਾਹੁੰਦਾ ਭਾਰਤ ਵਿੱਚ ਇੰਨੀਆਂ ਵਧੀਆ ਹਵਾਈ ਸੇਵਾਵਾਂ ਹੋਣ ਕਿ ਜਿਹੜਾ ਹਵਾਈ ਚੱਪਲ ਪਾਉਣ ਵਾਲਾ, ਬਾਥਰੂਮ ਚੱਪਣ ਵਾਲਾ, ਚੱਪਲ ਪਾਉਣ ਵਾਲਾ ਬੰਦਾ ਉਹ ਵੀ ਹਵਾਈ ਜਹਾਜ਼ ਤੇ ਚੜਿਆ ਕਰੇ। ਹੁਣ ਇਹ ਕਿਹੜੀ ਖਾਸ ਗੱਲ ਆ? ਉਹਦੇ ਕੋਲ ਪੈਸੇ ਹੋਣ ਤੇ ਜਦੋਂ ਮਰਜ਼ੀ ਚੜ੍ਹ ਸਕਦਾ, ਤੁਸੀਂ ਕਿਹੜਾ ਮੁਫ਼ਤ ਚੜਾਉਣਾ? ਮਕਸਦ ਇਹ ਸੀ ਕਿ ਮੈਂ ਚਾਹੁੰਦਾ ਕਿ ਥਾਂ ਥਾਂ ਇੰਨੇ ਏਅਰਪੋਰਟ ਬਣ ਜਾਣ ਕਿ ਲੋਕਾਂ ਨੂੰ ਸਹੂਲਤ ਹੋ ਜੇ, ਥਾਂ ਥਾਂ ਇੰਨੇ ਜਹਾਜ਼ ਚੱਲਣ ਕਿ ਲੋਕਾਂ ਨੂੰ ਸਹੂਲਤ ਹੋ ਜੇ। ਉਦੋਂ ਉਹਨਾਂ ਨੇ 95 ਏਅਰਪੋਰਟ ਬਣਾਏ ਸੀ ਸਾਡੇ ਪੰਜਾਬ ਦੇ ਵਿੱਚ, ਨਵਾਂ ਤੇ ਕੋਈ ਨੀ ਬਣਾਇਆ, ਪਰ ਪੁਰਾਣੇ ਜਿਹੜੇ ਚੱਲਦੇ ਉਹ ਰਵਾਂ ਕੀਤੇ ਸੀ। ਆ ਹਲਵਾਰਾ ਬਠਿੰਡੇ ਜ਼ਿਲ੍ਹੇ ਉੱਤੇ, ਲੁਧਿਆਣੇ ਜ਼ਿਲ੍ਹੇ ਚ ਇੱਥੇ ਮਿਲਟਰੀ ਦਾ ਏਅਰਪੋਰਟ ਹੁੰਦਾ ਸੀ, ਉਹਨੂੰ ਸਿਵਲ ਦੀ ਵਰਤੋਂ ਵਾਸਤੇ ਇਹਨਾਂ ਨੇ ਪਰਮਿਸ਼ਨ ਦੇ ਦਿੱਤੀ। ਉਸ ਪਰਮਿਸ਼ਨ ਤੋਂ ਬਾਅਦ ਜਦੋਂ ਇਹ ਚੱਲਣ ਲੱਗ ਪਿਆ ਤੇ ਬਹੁਤਾ ਨਹੀਂ ਚੱਲਿਆ, ਆ ਪਿਛਲੇ

0: ਤੇ ਚ ਸੱਤਾ ਚੋਂ ਪੰਜ ਦੇ ਉੱਥੇ ਪੋਲਾਇਟੀ ਆਈ। ਲੋਕ ਉੱਥੇ ਜਾਂਦੇ ਸੀ ਬੈਠ ਕੇ ਤੇ ਘਰਾਂ ਨੂੰ ਮੁੜ ਜਾਂਦੇ ਸੀ, ਕਦੇ ਕਦੇ ਨਾਰੇ ਵੀ ਲਾਉਂਦੇ ਸੀ ਕਿ ਸਾਡੇ ਨਾਲ ਧੋਖਾ ਹੋ ਰਿਹਾ, ਜੇ ਤੁਸੀਂ ਦੇਖੇ ਨੀ ਜਾਣਾ ਤੇ ਸਾਨੂੰ ਟਿਕਟਾਂ ਹੀ ਕਿਉਂ ਕੱਟਦੇ ਜੇ, ਅਸੀਂ ਇੱਥੇ ਆ ਕੇ ਦੁਖੀ ਹੁੰਦੇ ਹਾਂ। ਬਥੇਰਾ ਰੌਲਾ ਉੱਥੇ ਵੀ ਪਿਆ। ਇੱਦਾਂ ਦੇ ਉਹਨਾਂ ਨੇ 95 ਏਅਰਪੋਰਟ ਬਣਾਏ ਸੀ, ਜਿਨ੍ਹਾਂ ਚੋਂ 15 ਜਿਹੜੇ ਆ ਉਹ ਹੈਲੀਪੈਡ ਸੀ ਤੇ 2 ਸੀ ਪੋਰਟ ਸੀਗੇ। ਸੀ ਪੋਰਟ ਦਾ ਮਤਲਬ ਜਿੱਥੋਂ ਸਮੁੰਦਰੀ ਜਹਾਜ਼ ਚੋਂ ਪਾਣੀ ਚੋਂ ਜਹਾਜ਼ ਉੱਡੇਗਾ ਤੇ ਪਾਣੀ ਦੇ ਵਿੱਚ ਹੀ ਉਤਰ ਜਾਏਗਾ। ਮੋਦੀ ਸਾਹਿਬ ਕਹਿੰਦੇ ਸੀ ਮੇਰੀ ਸਰਕਾਰ ਆਈ ਤੇ ਪਾਣੀ ਤੋਂ ਜਹਾਜ਼ ਉੱਡਣ ਤੇ ਉਤਰਨ ਵਾਲੇ ਬਣਾਏ। ਅਸਲ ਗੱਲ ਇਹ ਹੈ ਕਿ ਉਹਦੀ ਸਰਕਾਰ ਬਣੇ ਦੀ ਉਹਦੇ ਤੋਂ ਪਹਿਲਾਂ ਹੀ ਇਹ ਬਣ ਗਏ ਸੀ। ਜਿਹੜੇ ਬਣ ਗਏ ਸਨ ਉਹ ਉੱਥੋਂ ਜਹਾਜ਼ ਤੇ ਮੁੰਬਈ ਚ ਪਹਿਲਾਂ ਹੀ ਪਾਣੀ ਚ ਉਤਰਦੇ ਤੇ ਪਾਣੀ ਚ ਚੜ੍ਹਦੇ ਹੁੰਦੇ ਸੀ। ਇਹਨਾਂ ਨੇ ਕਹਿ ਤਾ, ਖੈਰ ਇਹਨਾਂ ਜਿਹੜੇ ਬਣਾਏ ਆ ਸ਼ਿਮਲੇ ਦੇ ਬਿਲਕੁਲ ਲਾਗੇ ਜੰਗਲੀ ਏਰੀਏ ਜਾ ਕੇ ਜੁੰਮਲ ਹੱਟੀ ਚ ਇਹਨਾਂ ਨੇ ਇੱਕ ਏਅਰਪੋਰਟ ਬਣਾ ਤਾ। ਆ ਪਿਛਲਾ 1 ਮਹੀਨੇ ਤੋਂ 1.5 ਮਹੀਨੇ ਤੋਂ ਵੱਧ ਹੋ ਗਿਆ, ਉੱਥੇ ਇੱਕ ਵੀ ਫਲਾਈਟ ਨਹੀਂ ਗਈ, ਨਾ ਉੱਥੇ ਪਹੁੰਚੀ ਤੇ ਨਾ ਉੱਥੇ ਉੱਡੀ। ਖਾਲੀ ਏਅਰਪੋਰਟ ਖੜਾ ਤੇ ਸਟਾਫ ਉੱਥੇ ਬੈਠਾ ਤਨਖਾਹਾਂ ਲੈਣ ਡਿਆ। ਗੁਜਰਾਤ ਪ੍ਰਧਾਨ ਮੰਤਰੀ ਦੀ ਆਪਣੀ ਸਟੇਟ ਹੈ, 2 ਏਅਰਪੋਰਟ ਉੱਥੇ ਹੈ ਜਿਹੜੇ ਬਣਾਏ ਗਏ ਬੜੇ ਟੌਰ ਨਾਲ ਘੱਟ ਕੀਤਾ ਗਿਆ ਤੇ ਅੱਜ ਕੱਲ ਖਾਲੀ ਪਿਆ, ਉੱਥੇ ਕੋਈ ਜਾਂਦਾ ਹੀ ਨਹੀਂ। ਮੱਧ ਪ੍ਰਦੇਸ਼ ਦੇ ਵਿੱਚ ਦਤੀਆ ਦਰਮਿਆਨੇ ਦਾ ਜਿਹੜਾ ਸ਼ਹਿਰ ਹੈ ਉੱਥੇ ਏਅਰਪੋਰਟ ਬਣਾ ਦਿੱਤਾ, ਉਹ ਬੰਦ ਪਿਆ। ਇਹ ਸਾਰੇ ਏਅਰਪੋਰਟ ਉਹ ਹੈ ਜਿਨ੍ਹਾਂ ਦੀ ਲੋੜ ਨਹੀਂ ਸੀ, ਬਗੈਰ ਲੋੜ ਤੋਂ ਪੈਸਾ ਫੂਕਿਆ ਗਿਆ ਬਣਾ ਤੇ ਪਰ ਉਹ ਬਾਅਦ ਵਿੱਚ ਚੱਲ ਨਹੀਂ ਸਕੇ। ਹੁਣ ਉਹ ਇੱਕ ਇੱਕ ਕਰਕੇ ਬੰਦ ਹੁੰਦੇ ਜਾਂਦੇ ਆ, ਇਹਦੀ ਕੋਈ ਗੱਲ ਨਹੀਂ ਕਰਦਾ ਕਿ ਬੰਦ ਕਿੰਨੇ ਹੋ ਰਿਹਾ। ਇਹ ਦੱਸਿਆ ਜਾ ਰਿਹਾ ਕਿ ਇੰਨੇ ਏਅਰਪੋਰਟ ਹੈ ਜਿਹੜੇ ਅਸੀਂ ਬਣਾ ਦਿੱਤੇ, ਹੁਣ ਉਹ ਜਦੋਂ ਦੂਸਰਾ ਬੰਦ ਹੋਣੇ ਸ਼ੁਰੂ ਹੋ ਗਿਆ।
1: ਪਨ ਸਾਹਿਬ ਅਗਲੀ ਜਿਹੜੀ ਖਬਰ ਹੈ ਇਹ ਉਹਨਾਂ 3 ਯਾਤਰੀਆਂ ਦੇ ਨਾਲ ਸੰਬੰਧਿਤ ਹੈ ਜਿਹੜੇ ਬਿਨਾਂ ਇਮੀਗ੍ਰੇਸ਼ਨ ਕਲੀਅਰੈਂਸ ਦੇ ਭਾਰਤ ਤੋਂ ਉਡਾਰੀ ਮਾਰ ਕੇ ਜਰਮਨੀ ਪਹੁੰਚ ਗਏ, ਡਿਟੇਨ ਕਰ ਲਏ ਗਏ। ਏਅਰ ਇੰਡੀਆ ਤੇ ਬਹੁਤ ਸਾਰੇ ਸਵਾਲ ਜਿਹੜੇ ਇਸ ਵੇਲੇ ਖੜੇ ਹੋ ਰਹੇ ਨੇ, ਪੂਰੀ ਖਬਰ ਕੀ ਹੈ ਜੀ?
0: ਇਹਦੇ ਵਿੱਚ ਸ਼ਰਾਰਤ ਹੋਈ ਹੈ, ਗਿਣਮਿੱਥੀ ਹੋਈ ਹੈ, ਏਅਰ ਇੰਡੀਆ ਦੇ ਬੰਦਿਆਂ ਕੀਤੀ ਹੈ ਮਿਲ ਕੇ, ਹੋਰ ਤੇ ਕੋਈ ਕਾਰਨ ਨਹੀਂ। ਗੱਲ ਇਹ ਹੈ ਕਿ ਇਹਨਾਂ ਦਾ ਇੱਕ ਸਿਸਟਮ ਹੁੰਦਾ ਹੱਬ ਐਂਡ ਸਪੋਕ। ਸਪੋਕ ਉਹ ਹੁੰਦਾ ਜਿੱਥੋਂ ਛੋਟੇ ਏਅਰਪੋਰਟਾਂ ਤੋਂ ਸਵਾਰੀਆਂ ਲਿਆਂਦੀਆਂ ਜਾਂਦੀਆਂ, ਹੱਬ ਉਹ ਆ ਜਿੱਥੇ ਲਿਆ ਕੇ ਤੇ ਏਅਰਪੋਰਟ ਤੋਂ ਦੂਸਰੇ ਜਹਾਜ਼ਾਂ ਦੇ ਉੱਤੇ ਚੜਾਇਆ ਜਾਂਦਾ। ਅੰਮ੍ਰਿਤਸਰ ਸਪੋਕ ਹੋ ਗਿਆ, ਦਿੱਲੀ ਹੱਬ ਹੋ ਗਿਆ, ਉੱਥੋਂ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੇ ਜਹਾਜ਼ ਤੇ 3 ਮੁਸਾਫਰ ਚੜੇ, ਉਹਨਾਂ ਤਿੰਨਾਂ ਦੇ ਬੋਰਡਿੰਗ ਪਾਸ ਏਅਰ ਇੰਡੀਆ ਦੇ ਦਿੱਲੀ ਤੱਕ ਵੱਖਰੇ ਹੋਣੇ ਚਾਹੀਦੇ ਸੀ, ਤੇ ਜਿਹੜਾ ਅੱਗੋਂ ਮਿਊਨਿਕ ਤੱਕ ਜਾਣ ਦਾ ਲੁਫਥਾਂਸਾ ਏਅਰਲਾਈਨ ਦਾ ਹੈਗਾ ਸੀ ਬੋਰਡਿੰਗ ਪਾਸ, ਉਹ ਦਿੱਲੀ ਤੋਂ ਜਾ ਕੇ ਮਿਲਣਾ ਸੀ। ਅੰਮ੍ਰਿਤਸਰ ਤੋਂ ਏਅਰਲਾਈਨ ਦੇ ਸਟਾਫ ਨੇ, ਉਹਨਾਂ ਕੋਲ 2 ਬੋਰਡਿੰਗ ਪਾਸ ਹੁੰਦੇ ਆ, ਇੱਕ ਡੀ ਤੇ ਇੱਕ ਆਈ। ਜਿਹੜਾ ਡੀ ਹੁੰਦਾ ਉਹ ਡੋਮੈਸਟਿਕ ਯਾਨੀ ਦੇਸ਼ ਦੇ ਅੰਦਰ, ਤੇ ਆਈ ਹੁੰਦਾ ਇੰਟਰਨੈਸ਼ਨਲ। ਉਹਨਾਂ ਨੇ ਆਪੇ ਹੀ ਦੋਵੇਂ ਇੱਕ ਰੰਗ ਦੇ ਕੱਟ ਦਿੱਤੇ ਇੰਟਰਨੈਸ਼ਨਲ ਵਾਲੇ ਤੇ ਇਹਨਾਂ ਨੂੰ ਚੜਾ ਤਾ। ਜਿਹੜੇ ਇੰਟਰਨੈਸ਼ਨਲ ਪੈਸੰਜਰ ਹੈ ਉਹ ਦਿੱਲੀ ਤੱਕ ਡੋਮੈਸਟਿਕ ਦੇ ਤੌਰ ਤੇ ਆਉਂਦੇ ਆ ਤੇ ਇੱਥੋਂ ਆ ਕੇ ਆਪਣੀ ਇਮੀਗ੍ਰੇਸ਼ਨ ਚੈੱਕ ਕਰਾਉਂਦੇ ਆ, ਪਾਸਪੋਰਟ ਚੈੱਕ ਕਰਾਉਂਦੇ ਆ। ਉਹਨਾਂ ਨੇ ਕਿਉਂਕਿ ਉੱਥੋਂ ਹੀ ਬੋਰਡਿੰਗ ਪਾਸ ਦੇ ਦਿੱਤੇ ਸੀ, ਦਿੱਲੀ ਆ ਕੇ ਉਹਨਾਂ ਨੇ ਏਅਰਲਾਈਨ ਦੇ ਸਟਾਫ ਨੂੰ ਵਿਖਾਏ ਤੇ ਉਹ ਜਿਹੜਾ ਹੈਗਾ ਸੀ ਬਾਹਰ ਨਹੀਂ ਨਿਕਲੇ। ਦੁਬਾਰਾ ਚੈੱਕ ਇਨ ਉਹਨਾਂ ਨਹੀਂ ਕਰਾਇਆ, ਇਮੀਗ੍ਰੇਸ਼ਨ ਤੇ ਸਿਕਿਉਰਿਟੀ ਕੋਲ ਨਹੀਂ ਗਏ, ਸਿੱਧਾ ਇੰਟਰਨੈਸ਼ਨਲ ਟੂ ਇੰਟਰਨੈਸ਼ਨਲ ਸੈਕਸ਼ਨ ਚ ਚਲੇ ਗਏ ਸਟਾਫ ਨਾਲ ਮਿਲ ਕੇ ਤੇ ਉੱਥੋਂ ਜਾ ਕੇ ਫਿਰ ਉਹ ਦੂਸਰੀ ਏਅਰਲਾਈਨ ਤੇ ਚੜ ਗਏ ਲੁਫਥਾਂਸਾ ਤੇ। ਉੱਥੋਂ ਸਟਾਫ ਨੇ ਅੰਮ੍ਰਿਤਸਰ ਚੋਂ ਵੀ ਮਦਦ ਕੀਤੀ ਉਹਨਾਂ ਦੀ, ਇੱਥੇ ਦਿੱਲੀ ਚੋਂ ਵੀ, ਤੇ ਜਦੋਂ ਇੱਥੋਂ ਚਲੇ ਗਏ ਬਗੈਰ ਕਿਸੇ ਇਮੀਗ੍ਰੇਸ਼ਨ ਚੈੱਕ ਤੋਂ, ਉੱਥੇ ਜਾ ਕੇ ਮਿਊਨਿਕ ਦੇ ਵਿੱਚ ਜਰਮਨੀ ਚੋਂ ਫੜੇ ਗਏ। ਉੱਥੇ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਪਾਸਪੋਰਟ ਦੇ ਉੱਤੇ ਜਿਹੜੀ ਦਿੱਲੀ ਦੀ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੀ ਮੋਹਰ ਉੱਤੇ ਲੱਗੀ ਨੀ, ਉਹਨਾਂ ਨੇ ਆਖਿਆ ਜੀ ਸਾਨੂੰ ਤੇ ਪਤਾ ਨੀ। ਉਹਨਾਂ ਨੇ ਫੜ ਕੇ ਬਿਠਾ ਲਏ। ਇਹ ਗੱਲ ਹੈ 4 ਤਰੀਕ ਦੀ, ਕੱਲ 14 ਤਰੀਕ ਨੂੰ ਆ ਕੇ ਤੇ ਇੱਥੇ ਚਿੱਠੀ ਪਹੁੰਚੀ ਆ। ਚਿੱਠੀ ਸ਼ਾਇਦ ਪਹਿਲਾਂ ਦੀ ਵੀ ਆਈ ਹੋਵੇ, ਰੁਕੀ ਹੋਵੇ। ਹੁਣ ਇਹਦੇ ਚ ਏਅਰਲਾਈਨ ਵੀ ਫਸ ਗਈ ਆ ਕਿ ਤੁਹਾਡੇ ਸਟਾਫ ਨੇ ਆਹ ਕੁਛ ਕੀਤਾ, ਜੈਤ ਇੰਡੀਆ ਦੇ ਵਿੱਚੋਂ ਕੁਛ ਬੰਦਿਆਂ ਦੀ ਨੌਕਰੀ ਵੀ ਜਾਵੇਗੀ, ਕੋਈ ਤੇ ਕੇਸ ਵੀ ਬਣ ਸਕਦਾ ਕਿ ਤੁਸੀਂ ਬੰਦਿਆਂ ਨੂੰ ਸਮਗਲਡ ਤਰੀਕੇ ਨਾਲ ਦੇਸ਼ ਤੋਂ ਬਾਹਰ ਕੱਢਣ ਚ ਮਦਦ ਕੀਤੀ ਆ। ਪਰ ਇਹ ਮਾਮਲਾ ਬੜਾ ਗੰਭੀਰ ਹੈ ਕਿ ਇਸ ਤਰ੍ਹਾਂ ਇਮੀਗ੍ਰੇਸ਼ਨ ਤੋਂ ਬਗੈਰ ਹੀ ਬਾਰ ਬਾਰ ਬੰਦੇ ਉੱਥੇ ਪਹੁੰਚਾ ਦਿੱਤੇ ਜਾਣ। ਬੜਾ ਗਲਤ ਕੰਮ ਹੋਇਆ, ਜਿਹੜਾ ਹੋਣਾ ਨਹੀਂ ਸੀ ਚਾਹੀਦਾ ਪਰ ਹੋਇਆ, ਤੇ ਉਹ ਹੁਣ ਜਰਮਨੀ ਚ ਜਾ ਕੇ ਪੜਿਆ ਗਿਆ। ਕੱਲ ਦੀ ਦਿੱਲੀ ਵਿੱਚ ਵੀ ਆਪਣਾ ਮਦਫੜੀ ਪਈ ਆ ਏਅਰਪੋਰਟ ਤੇ। ਇਸ ਤੋਂ ਇਲਾਵਾ ਦਿੱਲੀ ਵਿਦੇਸ਼ ਮੰਤਰਾਲੇ ਚ ਵੀ ਕਾਫੀ ਇਸ ਮਾਮਲੇ ਨੂੰ

0: ਗੰਭੀਰਤਾ ਨਾਲ ਲਿਆ ਜਾ ਰਿਹਾ ਤੇ ਅੰਮ੍ਰਿਤਸਰ ਦੇ ਏਅਰਪੋਰਟ ਤੇ ਵੀ ਹਾਲਾਤ ਇਸ ਤਰ੍ਹਾਂ ਦੇ ਟੈਨਸ਼ਨ ਵਾਲੇ ਆ ਕਿ ਹਰ ਕੋਈ ਇੱਕ ਦੂਸਰੇ ਤੇ ਬਲੇਮ ਗੇਮ ਖੇਡਦਾ ਜੀ ਮੇਰਾ ਨੀ ਕਸੂਰ ਇਹ ਚ ਫਲਾਣੇ ਦਾ ਕਸੂਰ ਹੋ। ਸੱਚੀ ਗੱਲ ਇਹ ਆ ਕਿ ਵਿੱਚੋਂ ਬੰਦੇ ਰਲੇ ਸੀ ਜਿਨ੍ਹਾਂ ਨੇ ਇਹ ਕਰ ਦਿੱਤਾ ਉਹ ਰਲੇ ਲੱਭਦੇ ਕਿ ਨਹੀਂ ਲੱਭਦੇ ਪਰ ਸ਼ੱਕ ਦੀ ਨਜ਼ਰ ਸਾਰਿਆਂ ਤੇ ਜਾਊਗੀ।
1: ਜੀ ਪੰਨੂ ਸਾਹਿਬ ਮਾਮਲਾ ਅਗਲਾ ਵੀ ਬੜਾ ਗੰਭੀਰ ਆ। ਬਿਹਾਰ ਦੇ ਵਿੱਚ ਇੱਕ ਸਮਗਲਰ ਫੜਿਆ ਗਿਆ, ਗੱਡੀ ਉਹਦੀ ਜਲੰਧਰ ਦੀ ਸੀ, ਜਲੰਧਰ ਐਡਰੈਸ ਲੱਭਾ ਉਹਦਾ ਨਹੀਂ, ਇਹ ਕੀ ਮਾਮਲਾ ਜੀ?
0: ਉਹਨੇ ਇੱਥੋਂ ਜਲੰਧਰ ਤੋਂ ਗੱਡੀ ਖਰੀਦੀ ਪਿਕਅਪ ਤੇ ਤੁਹਾਡੀਆਂ ਪਿਕਅਪ ਜਿਹੜੀਆਂ ਆਮ ਬੋਲੀ ਚ ਉੱਥੇ ਸਾਡੇ ਪੰਜਾਬੀ ਉਹਨੂੰ ਪਿੱਕਾ ਕਹਿ ਦਿੰਦੇ ਆ, ਜਿਹੜੇ ਤੁਹਾਡੇ ਪਿੱਕੇ ਆ ਉਹਨਾਂ ਨੂੰ ਇਹ ਸਾਡਾ ਥੋੜਾ ਜਿਹਾ ਵੱਖਰੀ ਕਿਸਮ ਦਾ ਹੁੰਦਾ। ਇੱਥੋਂ ਉਹਨੇ ਪਿਕਅਪ ਖਰੀਦੀ, ਉਹਦੇ ਉੱਤੇ ਇਹ ਹਾਫ ਟਰੱਕ ਹੁੰਦਾ, ਉਹ ਇੱਥੋਂ ਡਰੱਗ ਵਗੈਰਾ ਮਾਲ ਲੱਦ ਕੇ ਤੇ ਲੈ ਜਾਂਦਾ ਸੀ ਬਿਹਾਰ, ਉੱਥੇ ਜਾ ਕੇ ਵੇਚਦਾ ਸੀ। ਬੰਦਾ ਬਿਹਾਰੀ ਸੀਗਾ, ਪੰਜਾਬੀ ਨਹੀਂ ਸੀ, ਪਰ ਇੱਥੋਂ ਪੰਜਾਬ ਦੇ ਵਿੱਚੋਂ ਕੁਛ ਤੇ ਲੋਕ ਨਾਲ ਰਲੇ ਹੋਣਗੇ। ਉਹਨੇ ਕਿਸੇ ਥਾਂ ਤੋਂ ਆਪਣਾ ਜਾਲੀ ਆਧਾਰ ਕਾਰਡ ਜਲੰਧਰ ਦੇ ਐਡਰੈਸ ਵਾਲਾ ਬਣਾ ਲਿਆ, ਉਹਦੇ ਚ ਕਿਸ ਤਰ੍ਹਾਂ ਮੈਨੇਜ ਕੀਤਾ ਕਿਸ ਤਰ੍ਹਾਂ ਨਹੀਂ ਪਤਾ ਨੀ। ਫਿਰ ਉਹਨੇ ਜਾ ਕੇ ਤੇ ਇੱਥੇ ਕਿਸੇ ਆਟੋਮੋਬਾਈਲ ਕੰਪਨੀ ਤੋਂ ਪਿਕਅਪ ਗੱਡੀ ਖਰੀਦੀ, ਉਸ ਗੱਡੀ ਦੇ ਉੱਤੇ ਉਹਨੇ ਡਰੱਗ ਢੋਣੀ ਸ਼ੁਰੂ ਕਰ ਦਿੱਤੀ ਤੇ ਉੱਥੇ ਜਦੋਂ ਬਿਹਾਰ ਚ ਫੜਿਆ ਗਿਆ ਤੇ ਡਰਾਈਵਰ ਨੂੰ ਪਹਿਲਾਂ ਹੀ ਸਮਝਾਇਆ ਸੀ, ਉਹ ਨਾਕੇ ਤੋਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੈਂ ਇੱਕ ਮਿੰਟ ਇੱਕ ਵਾਸ਼ਰੂਮ ਜਾ ਲੱਗਾ, ਭੱਜ ਗਿਆ ਵਾਸ਼ਰੂਮ ਚੋਂ ਤੇ ਗੱਡੀ ਉੱਥੇ ਖੜੀ ਜਾ ਕੇ, ਗੱਡੀ ਦੇ ਵਿੱਚ ਕਾਗਜ਼ ਸੀ ਉਹਦੇ ਬੇਸ ਤੇ ਉੱਥੇ ਉਹਨੇ ਵੇਖਿਆ ਕਿ ਜਿਹੜਾ ਉਹਨੇ ਐਡਰੈਸ ਦਿੱਤਾ ਕਿ ਮੈਂ ਉੱਥੇ ਆ, ਉੱਥੇ ਖਾਲੀ ਪਲਾਟ ਪਿਆ, ਉੱਥੇ ਰਹਿੰਦਾ ਹੀ ਕੋਈ ਨੀ ਔਰ ਪਲਾਟ ਵੀ ਪਤਾ ਨੀ ਕਿਹਦਾ ਕਿਸੇ ਹੋਰ ਦਾ। ਉਹਨੇ ਐਵੇਂ ਉਸ ਪਲਾਟ ਦਾ ਐਡਰੈਸ ਦੇ ਕੇ ਤੇ ਉਸ ਪਲਾਟ ਦੇ ਉੱਤੇ ਆਪਣਾ ਆਧਾਰ ਕਾਰਡ ਬਣਾ ਲਿਆ, ਉਸ ਆਧਾਰ ਕਾਰਡ ਨਾਲ ਗੱਡੀ ਵੀ ਖਰੀਦ ਲਈ। ਉਹ ਸਮਗਲਿੰਗ ਕਰਨ ਵਾਸਤੇ ਉਹਨੇ ਜਿਹੜਾ ਤਰੀਕਾ ਵਰਤਿਆ ਉਹਦੇ ਤੋਂ ਹੁਣ ਸੁਰੱਖਿਆ ਏਜੰਸੀਆਂ ਦੇ ਕਾਫੀ ਕੰਨ ਖੜੇ ਆ ਕਿ ਜੇ ਇੱਕ ਬਿਹਾਰ ਦਾ ਸਮਗਲਰ ਪੰਜਾਬ ਜਾ ਕੇ ਖਾਲੀ ਪਲਾਟ ਦਾ ਐਡਰੈਸ ਦੇ ਕੇ ਤੇ ਆਪਣਾ ਆਧਾਰ ਕਾਰਡ ਬਣਾ ਕੇ ਤੇ ਗੱਡੀ ਖਰੀਦ ਸਕਦਾ, ਤੇ ਇਸ ਤਰ੍ਹਾਂ ਦਾ ਸਮਗਲਿੰਗ ਦਾ ਕੰਮ ਤੇ ਫਿਰ ਹੋਰ ਵੀ ਲੋਕ ਬਥੇਰੇ ਕਰਦੇ ਹੋਣਗੇ। ਉਹ ਨਵੇਂ ਸਿਰ ਤੋਂ ਪੁਣਛਾਣ ਹੁੰਦੀ ਪਈ ਆ। ਬਿਹਾਰ ਦੀ ਟੀਮ ਪਤਾ ਲੱਗਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਹੈ ਤੇ ਉਹ ਪੰਜਾਬ ਦੀ ਪੁਲਿਸ ਨਾਲ ਵੀ ਬਲਕਿ ਦੂਸਰੇ ਕੋਈ ਸੂਬੇ ਜਿਨ੍ਹਾਂ ਚੋਂ ਰਾਹ ਚੋਂ ਗੱਡੀ ਲੰਘਦੀ ਗਈ, ਆਖਿਰਕਾਰ ਹਰਿਆਣੇ ਚੋਂ ਵੀ ਲੰਘੀ ਤੇ ਯੂਪੀ ਚੋਂ ਵੀ, ਉਹਨਾਂ ਵੱਲ ਵੀ ਉਹ ਸਾਰੇ ਪਾਸੇ ਤਾਰਾ ਹਿਲਾ ਕੇ ਤੇ ਪਤਾ ਕਰਦੇ ਪਏ ਆ ਕਿ ਕਿੱਥੋਂ ਕਿੱਥੋਂ ਲੰਘੀ, ਜਿਹੜੇ ਨਾਕਿਆਂ ਤੋਂ ਲੰਘੀ ਕਿਸੇ ਇੱਕ ਨੇ ਵੀ ਉਹਨੂੰ ਚੈੱਕ ਕਿਉਂ ਨਾ ਕੀਤਾ। ਉਹ ਕਹਿਣਗੇ ਇਹਦੇ ਕੋਲ ਆਧਾਰ ਕਾਰਡ ਸੀ, ਪਰ ਕਹਿਣ ਦੀਆਂ ਗੱਲਾਂ ਆਧਾਰ ਕਾਰਡ ਵੀ ਉਹਨੇ ਜਾਲੀ ਬਣਾਇਆ ਸੀ, ਉਹਨੂੰ ਕਿਹੜੇ ਸਾਈਬਰ ਕੈਫੇ ਵਾਲੇ ਨੇ ਬਣਾ ਕੇ ਦਿੱਤਾ, ਕਿੱਦਾਂ ਕੀਤਾ, ਹੁਣ ਉੱਥੋਂ ਤੱਕ ਵੀ ਗੱਲ ਜਾਊਗੀ। ਮਾਮਲਾ ਕਾਫੀ ਟੇਢਾ ਹੋ ਗਿਆ
1: ਜੀ। ਪੰਨੂ ਸਾਹਿਬ, ਰਾਜਸਥਾਨ MC ਇਲੈਕਸ਼ਨਸ ਕਾਫੀ ਦਿਲਚਸਪ ਰਹੀਆਂ, ਭਾਵੇਂ ਭਾਜਪਾ ਕਾਂਗਰਸ ਤੋਂ ਅੱਗੇ ਰਹੀ, ਸੀਟਾਂ ਕੱਢ ਗਈ, ਪਰ ਸੱਟਾਂ ਬਹੁਤ ਪਈਆਂ, ਕੀ ਹਾਲਾਤ ਰਹੇ ਜੀ?
0: ਭਾਜਪਾ ਨੂੰ ਉੱਥੇ 6400 ਦੇ ਨੇੜੇ ਤੇੜੇ ਜਿਹੜੀਆਂ ਸੀਟਾਂ ਮਿਲੀਆਂ ਨੇ ਤੇ ਜਿਹੜੀ ਹੈਗੀ ਆ ਕਾਂਗਰਸ ਉਹ 4300 ਦੇ ਨੇੜੇ ਤੇੜੇ ਆ, ਪਰ 3500 ਦੇ ਨੇੜੇ ਤੇੜੇ ਜਿਹੜੇ ਆਜ਼ਾਦ ਜਿੱਤੇ ਆ ਉਹ ਵੀ ਵੱਖ ਵੱਖ ਪਾਰਟੀਆਂ ਦੇ ਆ। ਰਿਜਲਟ ਤੇ ਚੋਣਾਂ ਦੇ ਹਮੇਸ਼ਾ ਹੀ ਜਿਹੜੇ ਆ ਸਰਪ੍ਰਾਈਜ਼ਿੰਗ ਹੁੰਦੇ ਆ, ਇਸ ਵਾਰੀ ਵੀ ਸਰਪ੍ਰਾਈਜ਼ਿੰਗ ਨੇ, ਪਰ ਇੱਥੇ ਬਹੁਤ ਵੱਡੀ ਗੱਲ ਇਹ ਆ ਕਿ ਭਾਜਪਾ ਦੀ ਸਰਕਾਰ ਦੇ ਹੁੰਦਿਆਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਿਊਂਸੀਪਲ ਕਮੇਟੀਆਂ ਦੇ ਵਿੱਚ ਭਾਜਪਾ ਦੀ ਹਾਰ ਹੋਈ ਆ। ਤੁਸੀਂ ਕਦੇ ਇਹ ਸੋਚ ਸਕਦੇ ਆ ਕਿ ਜਿਹੜੀ ਪਾਰਟੀ ਸਾਰੇ ਦੇਸ਼ ਤੇ ਰਾਜ ਕਰਦੀ ਆ ਉਹਦਾ ਬੰਦਾ ਕਿਸੇ ਥਾਂ ਤੇ ਖੜਾ ਹੋਵੇ ਤੇ ਉਹਨੂੰ ਸਿਰਫ ਇੱਕ ਵੋਟ ਪਵੇ? ਉੱਥੇ ਇੱਕ ਸ਼ਹਿਰ ਦੇ ਵਿੱਚ ਉਹਨਾਂ ਦਾ ਭਾਜਪਾ ਦਾ ਇੱਕ ਉਮੀਦਵਾਰ ਖੜਾ ਸੀ, ਉਹ ਉਮੀਦਵਾਰ ਇੰਨਾ ਲੋਕਾਂ ਦੇ ਮਨੋਂ ਲੱਥਾ ਸੀ ਕਿ ਉੱਥੇ ਕਿਸੇ ਨੇ ਵੋਟਾਂ ਨੀ ਪਾਈਆਂ, ਉਹਦੀ ਆਪਣੀ ਇਕੱਲੀ ਵੋਟ ਹੀ ਉਹਨੂੰ ਪਈ ਆ, ਬਾਕੀ ਸਭ ਵੋਟਾਂ ਉਹਦੇ ਖਿਲਾਫ਼ ਪਈਆਂ। ਭਾਜਪਾ ਦੇ ਉਮੀਦਵਾਰ ਨੂੰ ਸਿਰਫ ਇੱਕ ਵੋਟ, ਕਿਉਂਕਿ ਹੱਸਦੇ ਕਹਿੰਦੇ ਜਲੂਸ ਕਢਾਤਾ ਇਹੋ ਜਿਹੇ ਬੰਦੇ ਨੂੰ ਟਿਕਟ ਦਿੱਤੀ, ਕਿਉਂ ਜਿਹਨੂੰ ਘਰ ਦੇ ਲੋਕਾਂ ਨੇ ਵੀ ਵੋਟਾਂ ਨੀ ਪਾਈਆਂ। ਦੂਸਰੀ ਗੱਲ ਇਹ ਕਿ ਉੱਥੇ ਇੱਕ ਟਾਊਨ ਹੈ, ਉਹਨੂੰ ਮਿਡਲ ਕਲਾਸ ਮਿਊਨਸਪੈਲਿਟੀ ਕਹਿ ਸਕਦੇ ਆ, 1.25 ਲੱਖ ਦੇ ਕਰੀਬ ਆਬਾਦੀ ਆ, ਨਾ ਉਹ ਬਹੁਤ ਵੱਡਾ ਨਾ ਉਹ ਬਹੁਤ ਛੋਟਾ। ਉਹਦੀਆਂ 60 ਸੀਟਾਂ ਨੇ ਮਿਊਨਸਪਲ ਕਮੇਟੀ ਦੀਆਂ ਤੇ ਉੱਥੇ ਆਮ ਆਦਮੀ ਪਾਰਟੀ 60 ਚੋਂ 32 ਜਿੱਤ ਗਈ ਆ। ਕਾਂਗਰਸ ਤੇ ਭਾਜਪਾ ਦੋਵਾਂ ਨੂੰ ਉਹਨੇ ਪਛਾੜਤਾ, ਜਦਕਿ ਰਾਜਸਥਾਨ ਚ ਅਸੀਂ ਲੋਕ ਇਹ ਸਮਝਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਦੀਵਾ ਨੀ ਜਗਦਾ, ਉਹ ਵੀ ਦੋਵੇਂ ਪਾਰਟੀਆਂ ਨੂੰ ਟਿਕਟ ਸਮਝਦੀਆਂ ਸੀ। ਇਹਨਾਂ ਨੇ ਜਾ ਕੇ ਆਪਣੀ ਹੋਂਦ ਵਿਖਾਤੀ, ਇੱਕ ਮਿਊਨਸਪਲ ਕਮੇਟੀ ਪੂਰੀ ਜਿੱਤ ਗਏ, ਉਹਦੇ ਵਿੱਚੋਂ 60 ਚੋਂ 32 ਸੀਟਾਂ ਲੈ ਗਏ। ਇਹਦੇ ਨਾਲ ਉੱਥੇ ਵੀ ਹਿਲਜੁਲ ਆ। ਦੂਸਰਾ, ਜਿਹੜੀ ਸਾਬਕਾ ਮੁੱਖ ਮੰਤਰੀ ਆ, 2 ਵਾਰ 5-5 ਸਾਲ ਰਾਜ ਕਰ ਚੁੱਕੀ ਵਸੁੰਧਰਾ ਰਾਜੇ, ਪੁਰਾਣੇ

0: ਰਾਜਕੁਮਾਰੀ ਆ ਤੇ ਝਾਲਾਵਾੜ ਦੇ ਰਾਜ ਪਰਿਵਾਰ ਦੇ ਨੌਵਾਂ ਉੱਥੇ ਮਹਾਰਾਣੀ ਉਹਨੂੰ ਕਹਿੰਦੇ ਆ, ਉਹਦਾ ਆਪਣਾ ਜਿਹੜਾ ਸ਼ਹਿਰ ਹੈ ਝਾਲਾਵਾੜ, ਉਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਬੜੀ ਬੁਰੀ ਤਰ੍ਹਾਂ ਹਾਰ ਗਈ ਤੇ ਕਾਂਗਰਸ ਉੱਥੇ ਜਿੱਤ ਗਈ ਆ। ਇਸ ਤਰ੍ਹਾਂ ਦੀਆਂ ਹਾਲਤਾਂ ਬਣੀਆਂ ਕਿ ਬਹੁਤ ਸਾਰੇ ਥਾਵਾਂ ਤੇ ਘੱਟੋ ਘੱਟ 10 ਜਾਂ 12 ਮਿਊਨਸਪੈਲਿਟੀਆਂ ਇਹੋ ਜਿਹੀਆਂ ਜਿੱਥੇ ਨਾ ਕਾਂਗਰਸ ਜਿੱਤੀ ਆ ਨਾ ਭਾਜਪਾ ਜਿੱਤੀ ਆ, ਇਹ ਦੋਵੇਂ ਹਾਰ ਗਏ ਤੇ ਉੱਥੇ ਆਪ ਜਿਹੜੇ ਹੈਗੇ ਨੇ ਬਗੈਰ ਕਿਸੇ ਪਾਰਟੀ ਤੋਂ ਇੰਡੀਪੈਂਡੈਂਟ ਉਮੀਦਵਾਰ ਉਹ ਇੰਨੀ ਵੱਡੀ ਗਿਣਤੀ ਜਿੱਤ ਗਿਆ ਕਿ ਹੁਣ ਜੇ ਪ੍ਰਧਾਨ ਚੁਣਗੇ ਤੇ ਉਹਨਾਂ ਚੁਣਿਆ ਜਾਊਗਾ। ਇਹਦੇ ਨਾਲ ਭਾਜਪਾ ਵਾਲਿਆਂ ਨੂੰ ਸੱਟਾਂ ਬਹੁਤ ਪਈਆਂ ਨੇ, ਬਹੁਤ ਸੰਮਤੀ ਥਾਵਾਂ ਤੇ ਉਹ ਹਾਰ ਗਏ ਨੇ, ਪਰ ਕਿਉਂਕਿ ਕਾਂਗਰਸ ਤੋਂ ਅੱਗੇ ਆ ਬਾਕੀ ਪਾਰਟੀਆਂ ਤੋਂ ਅੱਗੇ ਆ, ਉਹ ਇੱਕੋ ਗੱਲ ਹੀ ਕਹੀ ਜਾਂਦੀ ਜੀ ਮੋਦੀ ਜੀ ਦੀ ਅਗਵਾਈ ਚ ਬੜੀ ਸ਼ਾਨਦਾਰ ਜਿੱਤ ਹੋਈ, ਪਰ ਸ਼ਾਨਦਾਰ ਕਿੰਨੀ ਆ ਉਹ ਅੰਕੜਿਆਂ ਤੋਂ ਪਤਾ ਲੱਗ ਜਾਂਦਾ।
1: ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਪਨੂ ਸਾਹਿਬ ਪ੍ਰੋਗਰਾਮ ਚ ਸਾਡਾ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 4039470060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।

0: सुनो ट्रकिंग कंपनिया दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजर्बेकार इंश्योरेंस ब्रोकर मानस पहुजा ते उनां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
1: बड़े सोचा च पए हो वीर जी की गल होगी
2: थक गए हैं घर लब लब के कैलगरी च घर खरीदना ता हुण बड़ा ही औखा
1: तुसी घर चंद्रमा ते लब दे होने कैलगरी च नहीं आ नोट करो नंबर अरुण कौशल दा
2: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
2: अच्छा जी अरुण कौशल लब के देणगे सानू घर
1: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां वेचना प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
7: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
4: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790

0: or App Store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰ।

0: ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868।
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਲਿਆ ਕਿਨ ਵਿੱਚ ਖੁਲਤ ਹੈ ਮਾਰੀਆਂ ਦੇ ਤੱਕ ਸਭ ਕੁਝ ਕੁਛ ਹੱਥ ਹੈ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 5876174696 ਓਇਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835 ਬਾਏ ਬਾਏ

ਅੱਜ ਦੇ ਇਸ ਪ੍ਰੋਗਰਾਮ ਵਿੱਚ ਆਓ ਜਿਹੜੀਆਂ ਖਬਰਾਂ 'ਤੇ ਝਾਤ ਪਾਉਣੀ ਹੈ ਜਿਹਨਾਂ ਖਬਰਾਂ 'ਤੇ ਵਿਸਥਾਰ ਸਹਿਤ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨੀ ਆ ਉਹਨਾਂ 'ਤੇ ਇੱਕ ਅਗੇਤੀ ਝਾਤ ਮਾਰ ਲਈਏ। ਡੋਨਲਡ ਟਰੰਪ ਦੇ ਲੇਟੈਸਟ 50% ਟੈਰਿਫ ਬਹੁਤ ਸਾਰੀਆਂ ਕੈਨੇਡੀਅਨ ਵਸਤਾਂ 'ਤੇ ਹੁਣ ਲਾਗੂ ਹਨ। ਮਾਰਕ ਕਾਰਨੀ ਇਨਵੈਸਟਮੈਂਟ ਸੰਮੇਲਨ ਇਨਵੈਸਟਮੈਂਟ ਸਮਿਟ ਨਿਵੇਸ਼ ਸੰਮੇਲਨ ਜੋ ਟੋਰੋਂਟੋ ਦੇ ਵਿੱਚ ਹੋ ਰਿਹਾ ਉਸ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ ਲਭਾਉਣ ਲਈ ਕੁਛ ਰਾਹਤ ਭਰੇ ਐਲਾਨ ਕਰ ਸਕਦੇ ਨੇ। ਕੈਨੇਡਾ ਦੀਆਂ 4 ਵੱਡੀਆਂ ਏਅਰਪੋਰਟਸ ਇਹਨਾਂ ਨੂੰ ਪ੍ਰਾਈਵੇਟ ਇਨਵੈਸਟਮੈਂਟ ਲਈ ਖੋਲ੍ਹਿਆ ਜਾਵੇਗਾ। ਸੋ ਇਹ ਵੱਡੀ ਖਬਰ ਹੈ ਜਦੋਂ 4 ਵੱਡੀਆਂ ਏਅਰਪੋਰਟਸ ਜਿਹੜੀਆਂ ਨੇ ਉਹਨਾਂ ਨੂੰ ਇਨਵੈਸਟਮੈਂਟ ਲਈ ਖੋਲ੍ਹਿਆ ਜਾ ਰਿਹਾ। ਅਗਸਤ ਮਹੀਨੇ ਦੀ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਘਰਾਂ ਦੀ ਵਿਕਰੀ ਘਟੀ ਹੈ ਅਤੇ ਇਕਨੋਮਿਕ ਚੈਲੇਂਜ ਜਿਹੜੇ ਨੇ ਹਾਊਸਿੰਗ ਮਾਰਕੀਟ ਨੂੰ ਦਬਾ ਕੇ ਰੱਖ ਰਹੇ ਨੇ। ਔਰਗਨਾਈਜੇਸ਼ਨ ਨੇ ਲੰਬੀ ਚੌੜੀ ਡਿਟੇਲ ਜਿਹੜੀ ਹੈ ਉਹ ਜਾਰੀ ਕੀਤੀ ਹੈ, ਅਸੀਂ ਆਪ ਜੀ ਨਾਲ ਸ਼ੇਅਰ ਕਰਾਂਗੇ। ਸਾਡੇ ਆਪਣੇ ਸੂਬੇ ਦੀ ਆਪਣੇ ਸ਼ਹਿਰ ਦੀ ਸਭ ਤੋਂ ਇੰਪੋਰਟੈਂਟ ਖਬਰ, ਸਭ ਤੋਂ ਵੱਡੀ ਖਬਰ, ਬ੍ਰੇਕਿੰਗ ਤਾਂ ਨਹੀਂ ਹੈ ਕਿਉਂਕਿ ਰਾਤੀਂ ਰਿਜ਼ਲਟ ਆ ਗਿਆ ਸੀ। ਨਾਹਿਦ ਨੈਂਸ਼ੀ ਦੀ NDP ਪਾਰਟੀ ਨੇ ਕੈਲਗਰੀ ਦੇ ਵਿੱਚ ਇੱਕ 22 ਇਲੈਕਸ਼ਨ ਉਪ ਚੋਣ ਜਿੱਤ ਕੇ ਜੋ UCP ਦੀ ਪੁਰਾਣੀ ਸੀਟ ਹੈ ਉਹ ਖੋ ਲਈ ਹੈ ਜੀ। ਕੈਲਗਰੀ ਸ਼ਾਹ ਅਤੇ NDP ਵਾਲੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ ਅਤੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਨੂੰ ਕਿੰਨੀਆਂ ਮਿਲੀਆਂ ਇਹ ਅਸੀਂ ਪ੍ਰੋਗਰਾਮ ਵਿੱਚ ਵਿਸਥਾਰ ਸਹਿਤ ਸ਼ੇਅਰ ਕਰਾਂਗੇ। ਅਤੇ ਇਸੇ ਖਬਰ ਨਾਲ ਸੰਬੰਧਿਤ ਕੰਜ਼ਰਵੇਟਿਵ ਆਗੂ ਸਾਬਕਾ ਅਲਬਰਟਾ ਦੇ ਪ੍ਰੈਮੀਅਰ ਜੇਸਨ ਕੈਨੀ ਉਹ ਇਸ ਹਾਰ 'ਤੇ ਬੋਲੇ ਨੇ ਅਤੇ ਉਹਨਾਂ ਨੇ ਇਸ ਨੂੰ ਸੈਪਰੇਸ਼ਨ ਦੇ ਨਾਲ ਜੋੜਿਆ, ਰੈਫਰੈਂਡਮ ਦੇ ਨਾਲ ਜਾਂ ਸੈਪਰੇਸ਼ਨ ਦੇ ਨਾਲ ਜੋੜਿਆ। ਇਸ ਤੋਂ ਇਲਾਵਾ ਕੈਲਗਰੀ ਦਾ ਇੱਕ ਵਿਅਕਤੀ ਯੂਟਿਊਬਰ ਦੱਸਿਆ ਜਾਂਦਾ ਹੈ, ਯੂਟਿਊਬ 'ਤੇ ਵਿਚਾਰ ਦਿੰਦਾ ਹੈ, 31 ਸਾਲਾਂ ਦਾ, ਉਸ ਨੂੰ ਚਾਰਜ ਕੀਤਾ ਗਿਆ ਪੁਲਿਸ ਵੱਲੋਂ ਕਿਉਂਕਿ ਉਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਧਮਕੀਆਂ ਦਿੰਦਾ ਸੀ ਮਾਰਨ ਦੀਆਂ, ਗ੍ਰਿਫਤਾਰ ਹੋ ਗਿਆ। ਨੌਰਥ ਅਮਰੀਕਾ ਦੇ ਵਿੱਚ ਡਰਾਈਵਰ ਲਾਇਸੈਂਸ ਹੈਕ ਹੋਣ ਦੀ ਇੱਕ ਵੱਡੀ ਖਬਰ ਹੈ ਅਤੇ FBI ਇਸ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਇਹ ਪਤਾ ਲੱਗ ਰਿਹਾ ਕਿ ਪੂਰੇ ਨੌਰਥ ਅਮਰੀਕਾ ਦੇ ਵਿੱਚ ਕੈਨੇਡੀਅਨ ਡਰਾਈਵਰ ਲਾਇਸੈਂਸਾਂ ਦੇ ਸਮੇਤ ਕੁਛ ਹੈਕਰ ਗਰੁੱਪ ਜਿਹੜੇ ਨੇ ਉਹ ਕਈ ਮਿਲੀਅਨ ਲੋਕਾਂ ਦੇ ਆਈਡੈਂਟੀ ਰਿਕਾਰਡ ਤੱਕ ਪਹੁੰਚਣ ਵਿੱਚ ਸਫਲ ਹੋ ਗਏ ਨੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਹੈ ਕਿ ਕਾਊਟਸ ਬਾਰਡਰ ਜੋ ਦੱਖਣੀ ਅਲਬਰਟਾ ਦਾ ਅਮਰੀਕਾ ਨਾਲ ਲੱਗਦਾ ਹੈ, ਕਾਊਟਸ ਬਾਰਡਰ ਵੱਡੀ ਕਰੋਸਿੰਗ ਹੈ, ਇੱਥੇ 2 ਟਰੱਕ ਰੋਕੇ ਗਏ, 1 26 ਜੁਲਾਈ ਨੂੰ ਅਤੇ 31 ਨੂੰ, ਇਹਨਾਂ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਬਰਾਮਦ ਹੋਏ ਨੇ। ਇਹਦੀ ਵਿਸਥਾਰ ਸਹਿਤ ਰਿਪੋਰਟ ਪੇਸ਼ ਕਰਾਂਗੇ। ਬਾਰਡਰ ਕਰੋਸਿੰਗ ਦੀ ਗੱਲ ਆਈ ਹੈ ਅਤੇ ਅਗਸਤ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਿਹੜਾ ਬਾਰਡਰ ਖੋਲ੍ਹਿਆ ਗਿਆ ਸੀ ਗੋਡੀ ਹੋ ਬ੍ਰਿਜ, ਉਸ ਵਿੱਚ ਅਗਸਤ ਮਹੀਨੇ ਦੀ ਪੂਰੇ ਮਹੀਨੇ ਦੀ ਰਿਪੋਰਟ ਆਈ ਹੈ ਕਿ ਇਸ ਵਿੱਚ ਕਿੰਨੇ ਗੱਡੀਆਂ ਜਿਹੜੀਆਂ ਸੀ ਗੋਡੀ ਹੋ ਇੰਟਰਨੈਸ਼ਨਲ ਬ੍ਰਿਜ ਤੋਂ ਅਗਸਤ ਦੇ ਵਿੱਚ ਕ੍ਰੋਸ ਹੋਈਆਂ, ਕੀ ਅੰਕੜੇ ਕੀ ਕਹਿੰਦੇ ਨੇ, ਇਹਦੇ ਬਾਰੇ ਅਸੀਂ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗੇ। ਬੈਂਫ ਨੈਸ਼ਨਲ ਪਾਰਕ ਦੇ ਵਿੱਚ ਹਾਈਕਿੰਗ ਕਰਦੇ ਹੋਏ 2 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਪਹਾੜਾਂ ਦੀ ਗੱਲ ਚੱਲੀ ਹੈ ਅਤੇ ਜੇ ਸਮਾਂ ਹੋਇਆ ਤਾਂ ਇੱਕ ਪ੍ਰਾਈਵੇਟ ਗਰੁੱਪ ਜੋ ਕਿ ਭਾਰਤ ਸਰਕਾਰ ਦੇ ਨਾਲ ਕੰਮ ਕਰ ਰਿਹਾ ਉਹਨਾਂ ਨੇ ਇਸ ਗੱਲ ਦੀ ਵੱਡੀ ਚੇਤਾਵਨੀ ਦਿੱਤੀ ਹੈ ਕਿ ਹਿਮਾਲਿਆ ਪਰਬਤ ਦੇ ਉੱਪਰ ਜਿੰਨਾ ਸਨੋ ਜਿੰਨਾ ਜਮਾਵ ਹੈ

ਬਹੁਤ ਜ਼ਿਆਦਾ ਤੇਜ਼ੀ ਨਾਲ ਖੁਰ ਰਿਹਾ ਹੈ ਇਹ ਚੇਤਾਵਨੀ ਹੈ ਸੋ ਇਹ ਖਬਰਾਂ ਤੇ ਅੱਜ ਵਿਸਥਾਰ ਸਹਿਤ ਚਰਚਾ ਕਰਾਂਗੇ ਨਾਲ ਮਾਰਕੀਟ ਤੇ ਵੀ ਨਜ਼ਰ ਮਾਰੀ ਜਾਵੇਗੀ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਤੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ ਇਨ੍ਹਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ ਫੋਨ ਨੰਬਰ ਹੈ ਵੀਰਪਾਲ ਕੌਰ ਹੋਰਾਂ ਦਾ 8285-7-0-9-80-825-760-09-83 ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਓਐਸਐਸ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਹਫ਼ਤੇ ਦੇ 6 ਦਿਨੇ ਕਲੀਨਿਕ ਖੁੱਲ੍ਹਦਾ ਹੈ ਅਤੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ 587-6-17-4096 ਮਰਸੀਡੀਜ਼ ਬੈਂਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ ਮਰਸੀਡੀਜ਼ ਬੈਂਸ ਤੇ ਵੱਡਾ ਸ਼ੋਅਰੂਮ ਹੈ ਇੱਥੇ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰੋ ਫੋਨ ਨੰਬਰ ਹੈ 403-903-6657 ਮਰਸੀਡੀਜ਼ ਬੈਂਸ ਕੰਟਰੀ ਹਿਲਸ ਅਗਰ ਪ੍ਰੋਸੀਬੰਦ ਸੇਵਾਵਾਂ ਇੰਸ਼ੋਰੈਂਸ ਚਾਹੀਦੀਆਂ ਨੇ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਤੇ ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਹਾਸਲ ਕਰਨ ਲਈ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਤੁਸੀਂ ਜਾ ਕੇ ਖਾਣਾ ਖਾ ਸਕਦੇ ਹੋ ਆਰਡਰ ਕਰ ਸਕਦੇ ਹੋ ਡਿਲੀਵਰੀ ਵੀ ਕਰਵਾ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਸਿਟੀ ਸਕੇਪ ਲੈਂਡਿੰਗ ਵਿੱਚ 24 ਘੰਟੇ 7 ਦਿਨ ਖੁੱਲ੍ਹਦਾ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ ਫੋਨ ਨੰਬਰ 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈਡੀ ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਫੋਨ 403-947-0060 ਤੇ ਆਓ ਹੁਣ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲ ਕਰ ਲਈਏ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਉਛਾਲ ਹੈ ਤੇ ਜੇ ਅਸੀਂ ਇਹ ਕਹਿ ਦਈਏ ਕਿ ਮਈ ਮਹੀਨੇ ਦੀ 4 ਤਰੀਕ ਤੋਂ ਬਾਅਦ ਸਭ ਤੋਂ ਉੱਚੀਆਂ ਕੀਮਤਾਂ ਨੇ ਇਸ ਵਕਤ ਕੱਚੇ ਤੇਲ ਦੀਆਂ ਤੇ ਇਹ ਅਪ੍ਰੈਲ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੀ ਸੋ ਬਿਲਕੁਲ ਜੋ ਪੀਕ ਹੈ ਜੋ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਸੀ ਉਸ ਨਾਲੋਂ ਤਾਂ ਘੱਟ ਨੇ ਪਰ ਇਹ ਤੇਲ ਦੀਆਂ ਕੀਮਤਾਂ ਉੱਚੀਆਂ ਕਿਉਂ ਨੇ ਜਿਹੜਾ ਪਹਿਲਾਂ ਕੀਮਤ ਦੱਸ ਲਈ ਅਤੇ ਫਿਰ ਚਰਚਾ ਵੀ ਕਰਾਂਗੇ ਜੋ WTI ਹੈਵੀ ਕਰੂਡ ਆਇਲ ਹੈ ਜੀ ਵੈਸਟ ਟੈਕਸਿਸ ਇੰਟਰਮੀਡੀਏਟ ਉਹ $106.7 ਪਰ ਬੈਰਲ 'ਤੇ ਟ੍ਰੇਡ ਹੋ ਰਿਹਾ ਬ੍ਰੈਂਟ ਕਰੂਡ ਜੋ ਹੈ $108 ਪਰ ਬੈਰਲ ਦੇ ਲਾਗੇ ਛਾਗੇ ਟ੍ਰੇਡ ਹੋ ਰਿਹਾ ਜੇ ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਦੇ ਤੁਹਾਨੂੰ $1.39 $1.39 ਜਿਹੜੇ ਨੇ ਕੈਨੇਡੀਅਨ ਮਿਲਣਗੇ ਇੱਕ ਕੈਨੇਡੀਅਨ ਦੇ 71 ਸੈਂਟਸ US ਅਤੇ ਇੱਕ ਅਮਰੀਕਨ ਦੇ 95 ਰੁਪਏ 96 ਪੈਸੇ ਇੰਡੀਅਨ 95 ਰੁਪੀਜ਼ ਐਂਡ 96 ਪੈਸੇ ਇੱਕ ਕੈਨੇਡੀਅਨ ਦੇ 98 ਰੁਪਏ 68 ਪੈਸੇ $68.97 ਜੇ ਅਸੀਂ ਗੱਲ ਕਰੀਏ ਕਿ ਇਹ ਤੇਲ ਦੀਆਂ ਕੀਮਤਾਂ ਉੱਚੀਆਂ ਕਿਉਂ ਨੇ ਹਾਲਾਂਕਿ ਵਾਰ ਵਾਰ ਇਸ ਗੱਲ 'ਤੇ ਵਾਹਵਾ ਖੱਟਣ ਦੀ ਕੋਸ਼ਿਸ਼ ਕਰ ਰਹੇ ਨੇ ਡੋਨਲਡ ਟਰੰਪ ਕਿ ਅਸੀਂ ਸਟੇਟ ਆਫ ਹੋਰਮੋਜ਼ ਨੂੰ ਕਾਫੀ ਹੱਦ ਤੱਕ ਦਰੁਸਤ ਕਰ ਲਿਆ ਜੇ ਸਟੇਟ ਆਫ ਹੋਰਮੋਜ਼ ਨੂੰ ਦਰੁਸਤ ਕਰ ਲਿਆ ਉੱਥੇ ਦੀ ਸਮੱਸਿਆ ਨੂੰ ਹੱਲ ਕਰ ਲਿਆ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਸਟੇਟ ਆਫ ਹੋਰਮੋਜ਼ 'ਤੇ ਜੋ ਸਥਿਤੀ ਬਣੀ ਹੈ ਇਹ ਅਗਲੇ ਸਾਲ ਤੱਕ ਇਸਦਾ 'ਤੇ ਅਸਰ ਹੀ ਨਹੀਂ ਰਹਿਣਾ ਚਾਹੇ ਈਰਾਨ ਵਾਲੇ ਇਹਨੂੰ ਬੰਦ ਕਰ ਦੇਣ ਉਹ ਕਹਿੰਦੇ ਨੇ ਕਿ ਅਸੀਂ ਈਰਾਨ ਨੂੰ ਉੱਥੋਂ ਕੱਢ ਦਿੱਤਾ ਅਤੇ ਬਾਕੀ ਦੇ ਸਾਨੂੰ ਖਰਚਾ ਦੇਣ ਕਿਉਂਕਿ ਸਾਡਾ ਖਰਚਾ ਬੜਾ ਹੋਇਆ ਉੱਥੋਂ ਈਰਾਨ ਨੂੰ ਹਟਾਉਣ 'ਤੇ ਅਤੇ ਤੇਲ ਦੀਆਂ ਕੀਮਤਾਂ ਉੱਚੀਆਂ ਕਿਉਂ ਨੇ ਇਹਨਾਂ ਦੇ ਜਵਾਬ ਜਿਹੜੇ ਨੇ ਉਹ ਬਹੁਤ ਸਾਰੇ ਐਕਸਪਰਟਸ ਨੇ ਜਿਨ੍ਹਾਂ ਨੇ ਲੱਭਣ ਦਾ ਯਤਨ ਕੀਤਾ ਪਰ ਆਮ ਤੌਰ 'ਤੇ ਇਹ ਜੋ ਇਹ ਕਿਹਾ ਜਾਂਦਾ ਕਿ ਜਦੋਂ ਇਸ ਤਰ੍ਹਾਂ ਰਸਤੇ ਖੁੱਲ੍ਹਦੇ ਨੇ ਤਾਂ ਤੇਲ ਦੀਆਂ ਕੀਮਤਾਂ ਠੀਕ ਹੋਣੀਆਂ ਚਾਹੀਦੀਆਂ ਨੇ ਪਰ ਕਿਉਂ ਨੇ ਇਹਨਾਂ ਬਾਰੇ ਐਕਸਪਰਟਸ ਕੀ ਕਹਿੰਦੇ ਨੇ ਉਹਦੇ 'ਤੇ ਜ਼ਰਾ ਝਾਤ ਮਾਰਦੇ ਹਾਂ ਪ੍ਰੈਜ਼ੀਡੈਂਟ ਟਰੰਪ 'ਤੇ ਕਹਿੰਦੇ ਨੇ ਕਿ

ਯੂਐਸਏ ਵਾਲੇ ਪ੍ਰੋਗਰੈਸ ਇਸ ਪਾਸੇ ਵੱਲ ਨੂੰ ਕਾਫੀ ਕਰ ਚੁੱਕੇ ਨੇ ਤੇ ਕਰ ਰਹੇ ਨੇ ਤੇ ਸਟੇਟ ਆਫ ਹਾਰਮੂਜ਼ ਜਿਹੜਾ ਸਮੁੰਦਰੀ ਰਸਤਾ ਹੈ ਉਹਦੇ ਤੇ ਕੰਟਰੋਲ ਹਾਸਲ ਕੀਤਾ ਜਾ ਰਿਹਾ ਪਰ ਸ਼ਿਪਿੰਗ ਦੇ ਉੱਪਰ ਜਿਹੜੇ ਹਮਲੇ ਹੋਏ ਨੇ ਸਟੇਟ ਆਫ ਹਾਰਮੂਜ਼ ਦੇ ਵਿੱਚ ਤੇ ਸਾਊਦੀ ਐਨਰਜੀ ਇਨਫਰਾਸਟ੍ਰਕਚਰ ਤੇ ਇਹਨਾਂ ਦੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਉੱਚੀਆਂ ਹੋ ਗਈਆਂ ਨੇ ਇਹ ਦੱਸਿਆ ਜਾ ਰਿਹਾ ਕੰਟਰਡਿਕਸ਼ਨ ਯੂਐਸਏ ਦੇ ਕਲੇਮਸ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿੱਚ ਉਹ ਜਿਹੜੀ ਹੈ ਇੱਕ ਕੰਪਲੀਕੇਟਡ ਰਿਐਲਿਟੀ ਜਿਹੜੀ ਹੈ ਉਹ ਉਹਨੂੰ ਪੇਸ਼ ਕਰ ਰਹੀ ਹੈ ਯੂਐਸ ਇਰਾਨ ਤੇ ਹੋਰ ਜਿਹੜੇ ਨੇ ਕਲੇਮ ਕਰ ਰਹੇ ਨੇ ਸਟੇਟ ਆਫ ਹਾਰਮੂਜ਼ ਦੇ ਬਾਰੇ ਉਹ ਤੇ ਕੰਟਰਡਿਕਟਰੀ ਬਿਆਨ ਹੈਗੇ ਨੇ ਤੇ ਵਾਸ਼ਿੰਗਟਨ ਵਾਲੇ ਕਹਿੰਦੇ ਨੇ ਕਿ ਟ੍ਰੈਫਿਕ ਉੱਥੋਂ ਇੰਪਰੂਵ ਹੋ ਰਿਹਾ ਜਦਕਿ ਦੋਵੇਂ ਧਿਰਾਂ ਜਿਹੜੀਆਂ ਨੇ ਡਿਪਲੋਮੈਟਿਕ ਇੱਕ ਲੋਕ ਦੇ ਵਿੱਚ ਜਿਹੜੀਆਂ ਨੇ ਉਹ ਬੱਝੀਆਂ ਹੋਈਆਂ ਨੇ ਤੇ ਗੱਲ ਕਿਸੇ ਪਾਸੇ ਲੱਗ ਨਹੀਂ ਰਹੀ ਜੋ ਯੂਐਸਏ ਵਾਲੇ ਕਲੇਮ ਕਰਦੇ ਨੇ ਇਰਾਨ ਵਾਲੇ ਕਹਿੰਦੇ ਨੇ ਕਿ ਇਹ ਨਹੀਂ ਹੈ ਪਰ ਇੰਡੀਪੈਂਡੈਂਟ ਸ਼ਿਪਿੰਗ ਜਿਹੜੇ ਕੁਛ ਉੱਥੋਂ ਅੰਕੜੇ ਆਉਂਦੇ ਨੇ ਉਹਦੇ ਵਿੱਚ ਲੱਗਦਾ ਕਿ ਟ੍ਰੈਫਿਕ ਜਿਹੜੀ ਹੈ ਸਟੇਟ ਆਫ ਹਾਰਮੂਜ਼ ਦੇ ਵਿੱਚੋਂ ਉਹ ਨੋਰਮਲ ਲੈਵਲ ਤੋਂ ਕਾਫੀ ਥੱਲੇ ਹੈ ਤੇ ਸਟੇਟ ਆਫ ਹਾਰਮੂਜ਼ ਦੇ ਵਿੱਚੋਂ ਵੈਸਲ ਜਿਹੜੇ ਟ੍ਰਾਂਜ਼ਿਟ ਕਰਦੇ ਨੇ ਉਹ ਇੱਕ ਦਿਨ ਦੇ ਵਿੱਚ ਜਿਹੜੇ ਨੇ ਉਹ ਆਮ ਜਿਹੜੇ ਐਵਰੇਜ ਹੁੰਦੀ ਹੈ ਕਿ ਇੱਕ ਦਿਨ ਦੇ ਵਿੱਚ ਜਿਹੜੀ ਆਮ ਸਮੇਂ ਦੇ ਵਿੱਚ 14-15 ਟੈਂਕਰ ਜਿਹੜੇ ਨੇ ਲੰਘ ਜਾਂਦੇ ਨੇ ਪਰ ਇਹ 10 ਤੋਂ ਵੀ ਘੱਟ ਜਿਹੜੇ ਨੇ ਲੰਘ ਰਹੇ ਨੇ ਔਰ ਨਿਊਜ਼ ਏਜੰਸੀ ਦੇ ਦੱਸਣ ਦੇ ਮੁਤਾਬਕ ਜਿਹੜੇ ਨੇ ਇਹ ਦੱਸਿਆ ਗਿਆ ਕਿ ਸਟੇਟ ਦੇ ਵਿੱਚੋਂ ਜਿਹੜੇ ਨੇ 20 ਮਿਲੀਅਨ ਬੈਰਲ ਜਿਹੜੀ ਆ ਲੜਾਈ ਲੱਗਣ ਤੋਂ ਪਹਿਲਾਂ ਲੱਗਦੀ ਸੀ ਅਤੇ 100 ਵੈਸਲ ਜਿਹੜੇ ਸੀ ਸਟੇਟ ਦੇ ਵਿੱਚੋਂ ਜਿਹੜੇ ਸੀ ਉਹ ਕ੍ਰੋਸ ਕਰਦੇ ਸੀ ਡੇਲੀ ਪਰ ਲੇਟੈਸਟ ਇਹਦੇ ਵਿੱਚੋਂ ਇਹ ਹੈ ਕਿ ਸੋਮਵਾਰ ਤੋਂ ਜ਼ਿਆਦਾ ਵਧਣੀਆਂ ਸ਼ੁਰੂ ਹੋਈਆਂ ਅਤੇ ਇਰਾਨੀਅਨ ਸ਼ਿਪ ਨੂੰ ਜਿਹੜਾ ਅਟੈਕ ਕੀਤਾ ਗਿਆ ਸਟੇਟ ਆਫ ਹਾਰਮੂਜ਼ ਦੇ ਵਿੱਚ ਅਤੇ ਸਾਊਦੀ ਅਰਬੀਆ ਦੇ ਕ੍ਰਿਟੀਕਲ ਈਸਟ ਵੈਸਟ ਆਇਲ ਪਾਈਪ ਲਾਈਨ ਜਿਹੜੀ ਇੱਕ ਡਰੋਨ ਹਮਲੇ ਦੇ ਵਿੱਚ ਉਹ ਜਿਹੜੀ ਹੈ ਉਹ ਉਸ ਨੂੰ ਨੁਕਸਾਨ ਪਹੁੰਚਿਆ ਅਤੇ ਇਹ ਰਾਈਜ਼ ਸਾਊਦੀ ਅਰੇਬੀਆ ਦੀ ਇਸ ਪਾਈਪ ਲਾਈਨ ਤੋਂ ਬਾਅਦ ਜਿਹੜੀ ਸੀ ਉਹ ਤਾਂ ਅਸਥਾਈ ਸੀ ਕਿ ਇੱਕ ਡਰੋਨ ਅਟੈਕ ਨਾਲ ਹੋਈ ਸੀ ਅਤੇ ਪਰ ਹੋਰ ਵੀ ਕਾਰਨ ਹੈਗੇ ਨੇ ਜਿਹੜੇ ਛੋਟੇ ਛੋਟੇ ਜਿਹੜੇ ਨੇ ਇਸ ਵਿੱਚ ਉਹਨਾਂ ਨੂੰ ਗਿਣਿਆ ਜਾ ਸਕਦਾ ਹੈ ਮਿਸਾਈਲ ਅਤੇ ਡਰੋਨ ਅਟੈਕ ਯਮਨ ਦੇ ਹਾਊਥੀ ਗਰੁੱਪ ਦੁਆਰਾ ਜਿਹੜੇ ਨੇ ਉਹ ਉਸ ਦੱਖਣੀ ਸਾਊਦੀ ਅਰੇਬੀਆ 'ਤੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਗਰੁੱਪ ਹੈ ਯਮਨ ਦਾ ਉਸ ਨੂੰ ਇਰਾਨ ਵਾਲੇ ਸਪੋਰਟ ਕਰਦੇ ਨੇ ਉਹਨਾਂ ਦੁਆਰਾ ਕੀਤੇ ਗਏ ਹਮਲੇ ਜਿਹੜੇ ਨੇ ਉਹਨਾਂ ਨੇ ਵੀ ਸਾਊਦੀ ਅਰਬ ਦੇ ਵਿੱਚ ਸਪਲਾਈ 'ਤੇ ਅਸਰ ਪਾਇਆ ਸੋ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਉਹ ਇਹ ਕਹਿੰਦੇ ਨੇ ਕਿ ਇਹ ਅਪਵਰਡ ਪ੍ਰੈਸ਼ਰ ਇਹਨਾਂ 'ਤੇ ਰਹੇਗਾ ਜਿੰਨੀ ਦੇਰ ਤੱਕ ਸਟੇਟ ਆਫ ਹਾਰਮੂਜ਼ ਦੇ ਵਿੱਚ ਡਿਸਰਪਸ਼ਨ ਜਿਹੜੀ ਹੈ ਬਣੀ ਰਹੇਗੀ ਭਾਵੇਂ ਕਿ ਯੂਐਸਏ ਵਾਲੇ ਕਲੇਮ ਕਰ ਰਹੇ ਨੇ ਕਿ ਵਾਟਰਵੇ 'ਤੇ ਸਾਡਾ ਕੰਟਰੋਲ ਹੋ ਗਿਆ ਅਤੇ ਅਸੀਂ ਇੱਥੋਂ ਨੋਰਮਲ ਤਰੀਕੇ ਨਾਲ ਜਾ ਸਕਦੇ ਹਾਂ ਅਤੇ ਇਹਦੇ ਵਿੱਚ ਕੁਛ ਲੋਕ ਗਲੋਬਲ ਹੈੱਡ ਆਫ ਆਇਲ ਐਨਰਜੀ ਐਸਪੈਕਟਸ ਜਿਹੜੇ ਕ੍ਰਿਸਟੋਫਰ ਹੇਨਸ ਨੇ ਉਹ ਕਹਿੰਦੇ ਨੇ ਕਿ ਤੇਲ ਦੀਆਂ ਕੀਮਤਾਂ ਵਧਦੀਆਂ ਹੀ ਰਹਿਣਗੀਆਂ ਕਿਉਂਕਿ ਜਿਹੜੇ ਪ੍ਰੀ ਕੌਨਫਲਿਕਟ ਲੈਵਲ ਤੋਂ ਜੋ ਸਟੇਟ ਆਫ ਹਾਰਮੂਜ਼ ਦੇ ਵਿੱਚੋਂ ਤੇਲ ਜਾਂਦਾ ਸੀ ਉਸ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਅਤੇ ਉਹਦੇ ਨੋਰਮਲ ਹੋਣ ਦੇ ਇੰਨੀ ਛੇਤੀ ਕੋਈ ਸੰਭਾਵਨਾ ਨਹੀਂ ਹੈ ਅਤੇ ਇਸ ਜੇ ਇਹਨਾਂ ਖ਼ਬਰਾਂ 'ਤੇ ਅਸੀਂ ਵਿਸ਼ਵਾਸ ਕਰੀਏ ਜਿਹੜੇ ਮਾਹਰ ਨੇ ਅਤੇ ਇਹ ਤੇਲ ਦੀਆਂ ਕੀਮਤਾਂ ਹੇਠਾਂ ਵੱਡੇ ਪੱਧਰ 'ਤੇ ਆਉਣ ਦੀ ਜਾਂ ਕਾਫ਼ੀ ਘਟਣ ਦੀ ਸੰਭਾਵਨਾ ਕੁਛ ਨਹੀਂ ਹੈ ਅਤੇ ਜਿਹੜੇ ਇਹਨਾਂ ਦੇ ਵਧਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਹਾਲੇ ਵੀ ਉਹ ਘਟਣ ਦੀਆਂ ਸੰਭਾਵਨਾਵਾਂ ਨਾਲੋਂ ਵਧੇਰੇ ਨੇ ਇੱਧਰ ਡੋਨਲਡ ਟਰੰਪ ਸਾਹਿਬ ਲਗਾਤਾਰ ਕੈਨੇਡਾ ਵਾਲਿਆਂ ਨੂੰ ਮਧੋੜ ਰਹੇ ਨੇ ਅਤੇ ਯੂਐਸਏ ਦੇ ਟੈਰਿਫ ਜਿਹੜੇ ਉਹਨਾਂ ਨੇ ਲਾਏ ਨੇ ਉਹਨਾਂ ਦਾ ਨਵਾਂ ਦੌਰ ਕੈਨੇਡੀਅਨਾਂ 'ਤੇ ਲਾਗੂ ਹੋ ਗਿਆ ਉਹ ਇਫੈਕਟ ਜਿਹੜਾ ਹੈ ਉਹ ਜਿਹੜੀ ਰਾਤ ਆ ਲੰਘ ਕੇ ਗਈ ਹੈ ਜੀ ਇਸ ਰਾਤ ਮਿਡ ਨਾਈਟ ਤੋਂ ਲਾਗੂ ਹੋ ਗਏ ਨੇ 110 ਪ੍ਰੋਡਕਟ ਹੈਗੇ ਨੇ ਜਿਹਦੇ ਵਿੱਚ ATV ਜਿਹੜੇ ਹੁੰਦੇ ਨੇ ਫਰਨੀਚਰ ਹੈ ਮੋਟਰਬੋਰਡਸ ਹੈ ਚੀਜ਼ ਹੈ ਇਹ ਸਾਰੀਆਂ ਚੀਜ਼ਾਂ ਸਮੇਤ ਹੋਰ 110 ਕੁੱਲ ਪ੍ਰੋਡਕਟ ਹੈਗੇ ਨੇ ਜਿਹੜੇ ਜੀ ਇੱਥੇ 50% ਲੈਵੀ ਜਿਹੜੀ ਆ ਲਾ ਦਿੱਤੀ ਗਈ ਹੈ ਇਹ ਤਾਜ਼ਾ ਦੌਰ ਜਿਹੜਾ ਚਲਾਇਆ ਗਿਆ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੁਆਰਾ ਅਤੇ ਐਡੀਸ਼ਨ ਅਤੇ ਰਿਮੂਵਲ ਦਾ ਦੌਰ ਵੀ ਹੈ ਕਿ ਕੁਛ ਚੀਜ਼ਾਂ ਨੂੰ ਉਹ ਸ਼ਾਮਿਲ ਕਰ ਲੈਂਦੇ ਨੇ ਇਹਦੇ ਵਿੱਚ ਅਤੇ ਕਈਆਂ ਨੂੰ ਹਟਾ ਦਿੰਦੇ ਨੇ ਸੋ ਵਾਈਟ ਹਾਊਸ ਨੇ ਇਹ ਕਿਹਾ ਕਿ ਅਸੀਂ 10 ਆਈਟਮ 'ਤੇ ਕੁਛ ਹਟਾ ਰਹੇ ਹਾਂ ਜਿਨ੍ਹਾਂ ਵਿੱਚ ਲੂਣ ਹੈ ਖੰਡ ਹੈ ਸੀਮੈਂਟ ਸਵਿੱਚ ਬੋਰਡ ਟੋਇਲਟ ਪੇਪਰ ਤਾਂ ਕਿ ਸਾਡਾ ਜਿਹੜਾ US ਕਾਮਰਸ 'ਤੇ ਕੋਈ ਬਰਡਨ ਬਹੁਤਾ ਨਾ ਪਵੇ ਅਤੇ ਪਬਲਿਕ ਇੰਟਰਸਟ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ

ਨੇ ਉਹਨਾਂ ਤੇ ਟੈਰਿਫ ਅਸੀਂ ਨਹੀਂ ਲਾਉਣਾ ਚਾਹੁੰਦੇ। 2024 ਦੇ ਅੰਕੜੇ ਜਿਹੜੇ ਨੇ ਉਹਨਾਂ ਨੂੰ ਕੰਪੇਅਰ ਕੀਤਾ ਜਾ ਰਿਹਾ ਕਿ ਕੈਨੇਡਾ ਵਾਲਿਆਂ ਨੇ ਟੋਇਲਟ ਪੇਪਰ ਹੀ ਇੱਕ ਸਾਲ ਦੇ ਵਿੱਚ $324 million ਦਾ ਟੋਇਲਟ ਪੇਪਰ ਹੀ ਅਮਰੀਕਾ ਨੂੰ ਭੇਜਿਆ, ਜੇ ਕਿ ਲਾਰਜੈਸਟ ਇੰਟਰਨੈਸ਼ਨਲ ਪ੍ਰੋਵਾਈਡਰ ਜਿਹੜਾ ਹੈ ਮੰਨਿਆ ਜਾਂਦਾ। ਅਤੇ ਕੈਨੇਡਾ ਅਤੇ ਲੂਣ ਪੈਦਾ ਕਰਨ ਵਾਲਾ ਵੀ ਕਾਫੀ ਵੱਡਾ ਮੁਲਕ ਹੈ ਜੋ ਅਮਰੀਕਾ ਨੂੰ ਭੇਜਦਾ। USA ਵਾਲਿਆਂ ਨੇ $225 million ਦੇ ਵਿੱਚ $160 million ਅਮਰੀਕਨ ਦਾ ਲੂਣ ਜਿਹੜਾ ਸੀ ਕੈਨੇਡਾ ਤੋਂ ਖਰੀਦਿਆ। ਇਹ UN ਕੌਮ ਟਰੇਡ ਐਂਡ ਵਰਲਡ ਬੈਂਕ ਟਰੇਡ ਡੇਟਾ ਦੇ ਅੰਕੜੇ ਦੱਸਦੇ ਨੇ। ਅਤੇ ਹੋਰ ਕਈ ਚੀਜ਼ਾਂ ਵੀ ਹੈਗੀਆਂ ਨੇ। ਅਤੇ ਇਹ ਜਿਹੜਾ ਲੂਣ ਹੈ ਇਹਦੇ ਵਿੱਚ ਇਹ ਡਿਸੀਜਨ ਇਹ ਰੱਖਿਆ ਗਿਆ ਕਿ ਅਮਰੀਕਾ ਸਰਕਾਰ ਚਾਹੁੰਦੀ ਹੈ ਕਿ ਇਹ ਲੂਣ ਅਸੀਂ ਸੜਕਾਂ 'ਤੇ ਵੀ ਪਾਉਣਾ ਸਿਆਲ ਦੇ ਵਿੱਚ, ਅਤੇ ਇਹਨੂੰ ਅਸੀਂ ਜਿਹੜਾ ਹੈ ਇਹ ਕੋਈ ਲੂਣ ਨੂੰ ਰਾਤੋ ਰਾਤ ਬਦਲ ਨਹੀਂ ਸਕਦੇ, ਅਤੇ ਸਾਨੂੰ ਇਹ ਕੈਨੇਡਾ ਵਾਲਿਆਂ ਤੋਂ ਲੈਣ ਦੀ ਲੋੜ ਪੈ ਸਕਦੀ ਹੈ। ਇਹ ਨਵੇਂ ਕਦਮ ਜਿਹੜੇ ਚੁੱਕੇ ਗਏ ਨੇ ਇਹਨਾਂ ਵਿੱਚ ਟਰੇਡ ਐਗਰੀਮੈਂਟ ਜੋ ਅਗਸਤ ਦੇ ਵਿੱਚ ਗੱਲਬਾਤ ਜੋ ਚੱਲ ਰਿਹਾ ਸੀ ਉਹ ਵਿਚਾਲੇ ਗੱਲ ਰੁਕ ਜਾਣ ਤੋਂ ਬਾਅਦ ਹੀ ਸਭ ਕੁਝ ਕੀਤਾ ਜਾ ਰਿਹਾ ਜੀ। ਸੋ ਇਹਦੇ ਜਿਹੜੇ ਇਹ ਇਸ ਵੇਲੇ ਟੈਰਿਫ ਲੱਗ ਰਹੇ ਨੇ ਇਹਨਾਂ ਦਾ ਅਸਰ ਅਮਰੀਕਨਾਂ 'ਤੇ ਕਿਵੇਂ, ਕੈਨੇਡੀਅਨਾਂ 'ਤੇ ਕਿਵੇਂ, ਇਹ ਤੇ ਆਉਣ ਵਾਲੇ ਮਹੀਨਿਆਂ ਵਿੱਚ ਖਬਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਜੀ। ਇੱਧਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵਿਦੇਸ਼ੀ ਨਿਵੇਸ਼ਕਾਂ ਨੂੰ ਕੈਨੇਡਾ ਦੇ ਵਿੱਚ ਨਿਵੇਸ਼ ਕਰਨ ਲਈ ਸਲਾਹਾਂ ਦੇ ਰਹੇ ਨੇ। ਉਹਨਾਂ ਨੂੰ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਆਹ ਇਨਸੈਂਟਿਵ ਦੇਵਾਂਗੇ। ਕਿਸ ਤਰ੍ਹਾਂ ਦੇ ਇਨਸੈਂਟਿਵ ਦਿੱਤੇ ਜਾ ਰਹੇ ਨੇ ਅਤੇ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ। ਖੈਰ ਇਸ ਵੇਲੇ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਟੋਰੰਟੋ ਦੇ ਵਿੱਚ ਇੱਕ ਸੰਮੇਲਨ ਜਿਹੜਾ ਹੈ ਇਨਵੈਸਟਮੈਂਟ ਸਮਿਟ ਇਹ ਜਿਹੜਾ ਚੱਲ ਰਿਹਾ ਅਤੇ ਇੱਥੇ ਉਹਨਾਂ ਨੇ ਜਿਹੜੇ ਕੁਛ ਐਲਾਨ ਕੀਤੇ ਨੇ ਉਹਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਹਦੇ ਵਿੱਚ ਕਿਹਾ ਕਿ ਕੈਨੇਡਾ ਵਾਲੇ ਦੇਸ਼ ਦੀਆਂ 4 ਵੱਡੀਆਂ ਏਅਰਪੋਰਟਾਂ 'ਤੇ ਪ੍ਰਾਈਵੇਟ ਇਨਵੈਸਟਮੈਂਟ ਕਰਵਾਉਣਾ ਚਾਹੁੰਦੇ ਨੇ। ਇਹਦੀ ਜ਼ਰਾ ਬਾਅਦ ਵਿੱਚ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀ ਨਵੀਂ ਕੈਪੀਟਲ ਹੋਵੇਗੀ ਉਹਨਾਂ ਨੂੰ ਜਿਹੜਾ ਕਈ ਚੀਜ਼ ਦੀਆਂ ਰਾਹਤ ਦਿੱਤੀਆਂ ਜਾਣਗੀਆਂ ਅਤੇ ਨਾਲ ਜਿਹੜੇ ਇੱਥੇ ਗਲੋਬਲ ਐਸੈਟ ਮੈਨੇਜਰ ਐਗਜ਼ੀਕਟਿਵਸ ਅਤੇ ਹੋਰ ਲੋਕ ਜਿਹੜੇ ਸਮਿਟ ਵਿੱਚ ਹਾਜ਼ਰੀ ਭਰ ਰਹੇ ਨੇ ਉਹਨਾਂ ਨੂੰ 1 trillion ਦੀ ਨਵੀਂ ਇਨਵੈਸਟਮੈਂਟ ਅਗਲੇ 5 ਸਾਲਾਂ ਦੇ ਵਿੱਚ ਕਰਨ ਲਈ ਜਿਹੜਾ ਹੈ ਉਹ ਖਿੱਚਿਆ ਜਾ ਰਿਹਾ। ਅਤੇ ਇਸ ਸੰਮੇਲਨ ਦੇ ਚੱਲਦਿਆਂ ਦੂਸਰੇ ਪਾਸੇ ਵਿਰੋਧਤਾ ਵੀ ਹੋ ਰਹੀ ਹੈ। ਡਾਊਨਟਾਊਨ ਟੋਰਾਂਟੋ ਦੇ ਵਿੱਚ ਕੱਲ੍ਹ ਦੱਸਿਆ ਜਾਂਦਾ ਹੈ ਕਿ 1000 ਤੋਂ ਵੱਧ ਮੁਜ਼ਾਹਰਾਕਾਰੀ ਇਸ ਸੰਮੇਲਨ ਦੇ ਵਿਰੁੱਧ ਇਕੱਠੇ ਹੋਏ, ਜਿਨ੍ਹਾਂ ਨੇ ਕਿਹਾ ਕਿ ਕੈਨੇਡਾ ਦਾ ਆਰਥਿਕ ਫਿਊਚਰ ਜਿਹੜਾ ਹੈ ਉਹ ਕਿਸੇ CEO ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ, ਕੰਪਨੀਆਂ ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ। ਸੋ ਪ੍ਰਾਈਵੇਟ ਕਰਨਾ ਏਅਰਪੋਰਟਾਂ ਨੂੰ ਜਿਹੜਾ ਹੈ ਇਹਦੇ ਬਾਰੇ ਵੀ ਜ਼ਰਾ ਗੱਲਬਾਤ ਕਰ ਲੈਂਦੇ ਹਾਂ। ਅਤੇ AI ਦੀ ਰੇਸ ਦੇ ਵਿੱਚ ਕੈਨੇਡਾ ਆਪਣੀ ਸੋਵਰੈਨਿਟੀ ਕਿਵੇਂ ਜਿਹੜਾ ਹੈ ਬਰਕਰਾਰ ਰੱਖ ਸਕਦਾ, ਇਸ ਗੱਲ 'ਤੇ ਵੀ ਜਿਹੜੀ ਹੈ ਉਹ ਚਰਚਾ ਚੱਲ ਰਹੀ ਹੈ। ਅਤੇ ਇਹਦੇ ਬਾਰੇ ਕੁਛ ਲੋਕ ਇਹ ਕਹਿ ਰਹੇ ਨੇ ਕਿ ਕੈਨੇਡਾ ਵਾਲੇ AI ਟੈਕਨੋਲੋਜੀ ਦੇ ਵਿੱਚ ਲੀਡਰ ਬਣਨ ਦੀਆਂ ਪੂਰੀਆਂ ਇਹਨਾਂ ਕੋਲ ਕਾਬਲੀਅਤਾਂ ਹਨ ਅਤੇ ਖਾਸੀਅਤਾਂ ਨੇ ਅਤੇ ਬਣ ਸਕਦੇ ਨੇ। ਕੈਨੇਡੀਅਨ AI ਸਟਾਰਟਅਪ ਜਿਹੜੀ ਕਿ 6.8 billion ਦੇ ਨਾਲ ਤੋਰੀ ਜਾ ਰਹੀ ਹੈ ਇਸ ਨੂੰ ਦੇਸ਼ ਦੇ ਵਿੱਚ ਬੜੇ ਲੀਡਰ ਵਜੋਂ ਦੇਖਿਆ ਜਾ ਰਿਹਾ ਅਤੇ ਕੈਨੇਡਾ ਵਾਲੇ ਚੈਂਪੀਅਨ ਬਣ ਸਕਦੇ ਨੇ ਇਸ ਚੀਜ਼ ਦੇ। ਇਹ ਉਸ ਕੰਪਨੀ ਦੇ ਜਿਹੜੇ CEO ਵਗੈਰਾ ਹੈਗੇ ਨੇ ਜੀ ਉਹਨਾਂ ਦਾ ਕਹਿਣਾ ਹੈ। ਸੋ ਕੈਨੇਡਾ ਵਾਲੇ ਜਿਹੜੇ ਨੇ ਉਹ ਇਸ ਪੱਖੋਂ ਜਿਹੜਾ ਲਿਆਉਣ ਦਾ ਨਿਵੇਸ਼ ਯਤਨ ਕਰ ਰਹੇ ਨੇ। ਅਤੇ ਏਅਰਪੋਰਟਸ ਦੇ ਬਾਰੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਦੀਆਂ 4 ਵੱਡੀਆਂ ਏਅਰਪੋਰਟਸ ਜਿਨ੍ਹਾਂ ਵਿੱਚ ਟੋਰਾਂਟੋ ਦੀ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ, ਮੋਂਟਰੀਅਲ ਦੇ ਵਿੱਚ ਟਰੂਡੋ ਇੰਟਰਨੈਸ਼ਨਲ ਏਅਰਪੋਰਟ ਅਤੇ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ, ਇਹ 4 ਵੱਡੀਆਂ ਜਿਹੜੀਆਂ ਨੇ ਜੀ ਇਹਨਾਂ ਦੇ ਵਿੱਚ ਪ੍ਰਾਈਵੇਟ ਜਿਹੜਾ ਨਿਵੇਸ਼ ਹੈ ਉਹਨੂੰ ਅਸੀਂ ਉਹਦਾ ਸਵਾਗਤ ਕਰਾਂਗੇ। ਅਤੇ ਇਹ ਉਹ ਕਹਿੰਦੇ ਨੇ ਜਿੱਥੇ ਉਹਨਾਂ ਨੇ ਕਲੀਅਰ ਕੀਤਾ ਕਿ ਗੌਰਮੈਂਟ ਹੈ ਜਿਹੜੀ ਕੈਨੇਡਾ ਦੀ ਇਹਨਾਂ ਏਅਰਪੋਰਟਸ ਦੀ ਓਨਰਸ਼ਿਪ ਉਹਨਾਂ ਕੋਲ ਰਹੇਗੀ, ਮਾਲਕੀ ਰਹੇਗੀ, ਲੈਂਡ ਵੀ, ਜ਼ਮੀਨ ਵੀ ਅਤੇ ਇਹਦੇ ਐਸੈਟ ਵੀ ਜੋ ਕੁਛ ਹੋਵੇਗਾ, ਪਰ ਅਸੀਂ ਇਹਦੀ ਟਰੂ ਵੈਲਿਊ ਜਿਹੜੀ ਹੈ ਉਹ ਅਨਲੌਕ ਕਰਨਾ ਚਾਹੁੰਦੇ ਹਾਂ ਨਵੇਂ ਕੈਪੀਟਲ ਅਤੇ ਐਕਸਪਰਟੀਜ਼ ਦੇ ਨਾਲ ਤਾਂ ਕਿ ਇੱਥੇ ਓਪਰੇਸ਼ਨਸ ਐਂਡ ਗਰੋਥ ਦਾ ਵਿਸਥਾਰ ਹੋ ਸਕੇ। ਇਹ ਕੈਨੇਡਾ ਇਨਵੈਸਟਮੈਂਟ ਸਮਿਟ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਇਸ ਚੀਜ਼ ਦਾ ਕਿ ਵੱਡੀਆਂ ਏਅਰਪੋਰਟਸ ਜਿਹੜੀਆਂ ਨੇ ਇਹਨਾਂ ਨੂੰ ਪ੍ਰਾਈਵੇਟ ਕੀਤਾ ਜਾਵੇਗਾ ਪਰ ਸਾਡੀ ਮਾਲਕੀ ਰਹੇਗੀ। ਅਤੇ ਉਹ ਕਹਿੰਦੇ ਨੇ ਕਿ ਇਨਫਰਾਸਟ੍ਰਕਚਰ ਜਿਹੜਾ ਹੈ ਕੈਨੇਡਾ ਦੇ ਵਿੱਚ ਉਹ ਤਾਂ ਅਸੀਂ ਕਰਨਾ ਹੀ ਹਾਂ
ਪਰ ਏਅਰਪੋਰਟਸ ਦੇ ਬਾਰੇ ਜੇ ਅਸੀਂ ਗੱਲ ਕਰੀਏ ਤਾਂ ਇਹਦੇ ਬਾਰੇ ਵਿਚਾਰਾਂ ਆਉਣਗੀਆਂ ਅਤੇ ਕੁਛ ਲੋਕ ਇਸ ਦੀ

0: ਇਨਵੈਸਟਮੈਂਟ ਲਈ ਵਿਦੇਸ਼ੀ ਨਿਵੇਸ਼ ਲਈ ਉਹ ਖੋਲ ਰਹੇ ਨੇ ਪਰ ਕੋਸਟ ਆਫ ਲਿਵਿੰਗ ਜਿਹੜੀ ਹੈ ਕੈਨੇਡਾ ਦੇ ਵਿੱਚ ਵੱਧਦੀ ਜਾ ਰਹੀ ਹੈ ਅਤੇ ਕਾਰਨੀ ਦੇ ਇਨਵੈਸਟਮੈਂਟ ਸਮਿਟ ਦੇ ਵਿਰੋਧ ਦੇ ਵਿੱਚ ਉਹ ਬੋਲੇ ਨੇ ਉਹ ਕਹਿੰਦੇ ਕਿ ਰਿਜ਼ਲਟ ਕੀ ਨੇ ਅਤੇ ਇਹ ਜਿਹੜੀ ਚੀਜ਼ਾਂ ਜਿਹੜੇ ਉਹ ਕੰਮ ਕਰ ਰਹੇ ਨੇ ਇਹ ਤੁਹਾਡੀ ਜ਼ਿੰਦਗੀ 'ਤੇ ਕਿਵੇਂ ਅਸਰ ਪਾਉਣਗੇ ਅਤੇ ਇਹ ਸਵਾਲ ਅਸੀਂ ਪੁੱਛ ਰਹੇ ਹਾਂ ਅਤੇ ਨਾਲ ਦੀ ਨਾਲ ਉਹਨਾਂ ਨੇ ਕੁਛ ਇਸ ਤਰ੍ਹਾਂ ਦੀ ਵੀ ਗੱਲਾਂ ਕੀਤੀਆਂ ਕਿ ਕੁਛ ਉਹ ਆਪਣੇ ਆਪ ਫੈਸਲੇ ਲੈ ਰਹੇ ਨੇ ਜਿਹਦੇ ਵਿੱਚ ਉਹਨਾਂ ਨੇ ਕਹਿੰਦੇ ਕਿ ਚਾਹੀਦਾ ਸੀ ਉਹਨਾਂ ਨੂੰ ਕਿ ਉਹ ਇਸ ਮਾਮਲੇ 'ਤੇ ਹਾਊਸ ਆਫ ਕਾਮਨਸ ਦੇ ਵਿੱਚ ਡਿਬੇਟ ਕਰਾਉਂਦੇ ਅਤੇ ਕੈਨੇਡਾ ਦੇ ਘਾਟੇ ਨੂੰ ਵਿੱਤੀ ਘਾਟੇ ਨੂੰ ਦੁੱਗਣਾ ਕਰਨ ਦਾ ਦੋਸ਼ ਵੀ ਉਹਨਾਂ ਨੇ ਲਾਇਆ ਮਾਰਕ ਕਾਰਨੀ 'ਤੇ ਅਤੇ ਪੋਲੀਐਫ ਲਗਾਤਾਰ ਵਿਰੋਧ ਤਾਂ ਜਿਹੜੀ ਉਹਨਾਂ ਦੀ ਕਰ ਰਹੇ ਨੇ ਅਤੇ ਇਸ ਮੁੱਦੇ 'ਤੇ ਕਿਵੇਂ ਹੈਂਡਲ ਕਰਨਗੇ ਇਸ ਚੀਜ਼ ਨੂੰ ਮਾਰਕ ਕਾਰਨੀ ਇਹ ਸਮਾਂ ਦੱਸੇਗਾ ਜੀ
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
4: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
4: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
4: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर

0: फोन कर लो 4039036757।
1: मर्सिडीज बेंज कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-616-2445। 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ।
3: ਫਿਰ ਸਵਾਗਤ ਹੈ ਜੀ ਤੇ ਖਬਰਾਂ ਤੇ ਚਰਚਾ ਅਸੀਂ ਜਾਰੀ ਰੱਖਦੇ ਹਾਂ। ਦ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਦੇ ਵਿੱਚ ਕੈਨੇਡਾ ਦੇ ਵਿੱਚ ਘਰਾਂ ਦੀ ਵਿਕਰੀ ਘੱਟ ਰਹੀ ਹੈ, ਮਤਲਬ ਅੰਕੜੇ ਜਿਹੜੇ ਨੇ ਡਾਊਨ ਨੇ। ਔਰਗੇਨਾਈਜੇਸ਼ਨ ਦੀ ਰਿਪੋਰਟ ਜਿਹੜੀ ਹੈ ਦ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ CREA ਦੀ, ਉਹਨਾਂ ਨੇ ਇਹ ਕਿਹਾ ਕਿ ਇਹ ਤਾਜ਼ਾ ਆਰਥਿਕ ਚੁਣੌਤੀਆਂ, ਕੈਨੇਡਾ ਦੀ ਪਹਿਲਾਂ ਤੋਂ ਹੀ ਢਿੱਲੀ ਪਈ ਹਾਊਸਿੰਗ ਮਾਰਕੀਟ ਨੂੰ ਹੋਰ ਜ਼ਿਆਦਾ ਪਿਛਾਂਹ ਵੱਲ ਖਿੱਚ ਸਕਦੀਆਂ ਨੇ। ਔਰਗੇਨਾਈਜੇਸ਼ਨ ਕਹਿੰਦੇ ਨੇ ਕਿ ਕੁੱਲ ਕੈਨੇਡਾ ਦੇ ਵਿੱਚ ਅਗਸਤ ਮਹੀਨੇ 37,504 ਘਰਾਂ ਦੀ ਵਿਕਰੀ ਹੋਈ, ਜੋ ਕਿ ਸਾਲ 2025 ਨਾਲੋਂ ਤਕਰੀਬਨ 7% ਘੱਟ ਹੈ, 6.9% ਟੂ ਬੀ ਪ੍ਰੀਸਾਈਸ। ਔਰ ਸੀਜ਼ਨਲੀ ਐਡਜਸਟਡ ਬੇਸਿਸ 'ਤੇ ਐਕਟੀਵਿਟੀ ਜਿਹੜੀ ਹੈ 0.7% ਘਟੀ ਜੁਲਾਈ ਦੇ ਕੰਪੈਰੀਜ਼ਨ ਵਿੱਚ। ਔਰ CRE ਦੇ ਇੱਕ ਸੀਨੀਅਰ ਇਕੋਨੋਮਿਸਟ ਕਹਿੰਦੇ ਨੇ ਕਿ ਇਨਫਲੇਸ਼ਨ ਦੇ ਵਾਧੇ ਦਾ ਰਿਸਕ ਅਤੇ ਇੰਟਰਸਟ ਰੇਟ ਦੇ ਵਿੱਚ ਵਾਧੇ ਦਾ ਇੱਕ ਖਦਸ਼ਾ, ਉਹਦੇ ਨਾਲ ਇੱਕ ਕਮਜ਼ੋਰ ਇਕਨੋਮਿਕ ਇਨਵਾਇਰਮੈਂਟ ਪੈਦਾ ਉਹਦੇ ਨਾਲ ਹੋ ਗਿਆ, ਜੋ ਕਿ ਵਿਕਰੀ ਦੇ ਉੱਪਰ ਅਸਰ ਪਾਉਂਦਾ ਹੈ, ਐਕਟੀਵਿਟੀ 'ਤੇ ਅਸਰ ਪਾਉਂਦਾ ਹੈ। ਐਵਰੇਜ ਸੇਲ ਪ੍ਰਾਈਸ ਜਿਹੜੀ ਅਗਸਤ ਮਹੀਨੇ ਕੈਨੇਡਾ ਦੇ ਵਿੱਚ ਇਹਨਾਂ ਦੀ ਵਿਕਰੀ ਹੋਈ ਉਹ ਸੀ 668,200

ਸੌ $19 ਜੋ ਕਿ ਈਅਰ ਓਵਰ ਈਅਰ ਬੇਸਿਸ ਨਾਲੋਂ ਥੋੜ੍ਹੀ ਜਿਹੀ ਵੱਧ ਹੈ। ਨਵੀਆਂ ਲਿਸਟਿੰਗ ਵੱਧ ਨੇ ਅਗਸਤ ਦੇ ਵਿੱਚ ਪਰ ਘਰਾਂ ਦੀ ਵਿਕਰੀ ਇੰਨੀ ਨਹੀਂ ਹੋਈ ਅਤੇ ਇਹ ਡਿਕਲਾਈਨ ਹੈ ਭਾਵੇਂ ਇਹਨੂੰ ਜਿਵੇਂ ਮਰਜ਼ੀ ਜਿਹੜਾ ਦੇਖ ਲਿਆ ਜਾਵੇ ਪਰ ਘਰਾਂ ਦੀ ਮਾਰਕੀਟ ਜਿਹੜੀ ਹੈ ਉਸ ਵਿੱਚ ਜਿਹੜੀ ਅਸੀਂ ਇੱਕ BMO ਦੀ ਰਿਪੋਰਟ ਦੀ ਵੀ ਗੱਲ ਕੀਤੀ ਸੀ ਕੱਲ੍ਹ ਉਸ ਮੁਤਾਬਕ ਅਜੇ ਹੋਰ ਜਿਹੜੀ ਇਸ ਵਿੱਚ ਖੜੋਤ ਆ ਸਕਦੀ ਹੈ ਜੀ। ਅਤੇ ਹੁਣ ਜਿਹੜਾ ਅਲਬਰਟਾ ਦੀ ਵੱਡੀ ਖਬਰ ਕੈਲਗਰੀ ਸ਼ਹਿਰ ਦੀ ਵੱਡੀ ਖਬਰ ਉਹ ਇਹ ਕਿ ਕੈਲਗਰੀ ਦੇ ਵਿੱਚ UCP ਪਾਰਟੀ ਦੀ ਜਾਂ ਕੰਜ਼ਰਵੇਟਿਵ ਪਾਰਟੀ ਦੀ ਇੱਕ ਬਹੁਤ ਹੀ ਮਜ਼ਬੂਤ ਸੀਟ ਉਸ 'ਤੇ ਬਾਈ ਇਲੈਕਸ਼ਨ ਸੀ ਕੱਲ੍ਹ ਉਪ ਚੋਣ ਹੋ ਰਹੀ ਸੀ ਰਾਤ ਉਸ 'ਤੇ ਰਿਜ਼ਲਟ ਆਏ ਨੇ ਅਤੇ ਇਹਨਾਂ ਨਤੀਜਿਆਂ ਦੇ ਵਿੱਚ NDP ਉਮੀਦਵਾਰ ਕਾਇਲ ਕੈਂਬਲ ਨੇ ਬਾਜ਼ੀ ਮਾਰ ਲਈ ਹੈ। ਇਹ UCP ਦਾ ਗੜ੍ਹ ਮੰਨਿਆ ਜਾਂਦਾ ਸੀ ਇਹ ਸੀਟ ਸਾਊਥ ਕੈਲਗਰੀ ਦੇ ਵਿੱਚ ਇਹ ਕੈਲਗਰੀ ਸ਼ਾਹ ਨਾਂ ਦੀ ਇਹ ਕੰਸਟੀਚੁਐਂਸੀ ਹੈ ਜਿਹੜੀ ਰਾਈਡਿੰਗ ਹੈ ਇਸ ਵਿੱਚੋਂ ਕਾਇਲ ਕੈਂਬਲ ਨੂੰ ਮਿਲੀਆਂ ਜੀ 7461 ਵੋਟਾਂ ਅਤੇ ਮਾਈਕ ਡੈਰੀ ਜੋ ਕਿ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ 6879 ਵੋਟਾਂ ਮਿਲੀਆਂ। ਸੋ ਇਸ ਮੌਕੇ 'ਤੇ ਬਹੁਤ ਸਾਰੇ ਲੋਕ ਉਹਨਾਂ ਦੇ ਸਪੋਰਟਰ ਜਿਹੜੇ NDP ਦੇ ਇਕੱਤਰ ਹੋਏ ਸੀਗੇ ਅਤੇ ਇਸ ਕੰਪੇਨ ਦੇ ਵਿੱਚ ਕਾਫੀ ਫੁੱਲ ਝੜੀਆਂ ਵੀ ਖਿਲੀਆਂ ਆਸੇ ਪਾਸਿਓਂ ਸੋਸ਼ਲ ਮੀਡੀਆ 'ਤੇ ਵੀ ਰਿਹਾ ਲੇਕਿਨ ਵੋਟਿੰਗ ਇੰਨੀ ਜ਼ਿਆਦਾ ਨਹੀਂ ਸੀ। ਚੋਣ ਪ੍ਰਚਾਰ ਦੇ ਦੌਰਾਨ NDP ਦੇ ਆਗੂ ਨਾਹਿਦ ਨੈਸ਼ੀ ਨੇ ਕਿਹਾ ਕਿ ਵੋਟਰਾਂ ਨੂੰ NDP ਚੂਜ਼ ਕਰਨੀ ਚਾਹੀਦੀ ਹੈ ਅਤੇ ਇੱਕ ਅਜਿਹੀ ਸਰਕਾਰ ਨੂੰ ਸੁਨੇਹਾ ਦੇਣਾ ਚਾਹੀਦਾ ਜੋ ਸੈਪਰੇਟਿਸਟ ਨੂੰ ਜਿਹੜਾ ਸਪੋਰਟ ਨਹੀਂ ਕਰਦੀ ਜੋ ਸਪੋਰਟ ਕਰ ਰਹੀ ਹੈ ਜਿਹੜੀ ਕਿ ਉਹਨਾਂ ਦੀਆਂ ਜ਼ਰੂਰਤਾਂ ਨੂੰ ਕਰਦੀ ਹੈ ਉਹਨੂੰ ਸੁਨੇਹਾ ਦੇਣਾ ਚਾਹੀਦਾ। ਸੋ ਅੱਜ ਇਸ ਜਿੱਤ ਤੋਂ ਬਾਅਦ ਬਲਕਿ ਲੇਟ ਨਾਈਟ ਹੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਪ੍ਰੈਮੀਅਰ ਡੈਨੀਅਲ ਸਮਿਥ ਹੋਰਾਂ ਨੇ ਕਾਇਲ ਕੈਂਬਲ ਨੂੰ ਵਧਾਈ ਦਿੱਤੀ ਅਤੇ ਇਹ ਵੀ ਕਿਹਾ ਕਿ ਉਸ ਹਲਕੇ ਦੇ ਜਿਹੜੇ ਵੋਟਰ ਨੇ ਜਾਂ ਜਿਹੜੇ ਰਹਿਣ ਵਾਲੇ ਨੇ ਉਹਨਾਂ ਲਈ ਉਹਨਾਂ ਦੀ ਸਰਕਾਰ ਕੰਮ ਕਰਦੀ ਰਹੇਗੀ ਅਤੇ ਆਪਣੇ ਉਮੀਦਵਾਰ ਦੀ ਵੀ ਉਹਨਾਂ ਨੇ ਸਿਫਤ ਕੀਤੀ ਕਿ ਕੰਪੇਨ ਦੌਰਾਨ ਜੋ ਉਹਨਾਂ ਨੇ ਕੰਮ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਉਹਨਾਂ ਦਾ ਬਿਆਨ ਹੈ। ਇਸ ਰਾਈਡਿੰਗ ਦੇ ਬਾਰੇ ਗੱਲ ਇਹ ਹੈ ਕਿ 1986 ਦੇ ਵਿੱਚ ਇਹ ਬਣਾਈ ਗਈ ਸੀ ਅਤੇ ਤਕਰੀਬਨ 40 ਸਾਲ ਦੇ ਵਿੱਚ NDP ਨੇ ਸਿਰਫ ਇੱਕ ਵਾਰੀ 2015 ਦੇ ਵਿੱਚ ਇਹ ਜਿਹੜੀ ਹੈ ਇਹ ਰਾਈਡਿੰਗ ਤੋਂ ਇਲੈਕਸ਼ਨ ਜਿੱਤੀ ਸੀ ਸਿਰਫ ਇੱਕ ਵਾਰੀ। ਹੁਣ ਇਹ ਬਾਈ ਇਲੈਕਸ਼ਨ ਤਾਂ ਹੋਈ ਸੀ ਕਿ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਕੈਬਨਿਟ ਮਿਨਿਸਟਰ ਰਬੈਕਾ ਸ਼ੁਲਸ ਜੋ ਕਿ ਇਸ ਵੇਲੇ ਤੇਲ ਅਤੇ ਗੈਸ ਦੀ ਇੱਕ ਵੱਡੀ ਕੰਪਨੀ ਦੇ ਨਾਲ ਐਗਜੈਕਟਿਵ ਨੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਅਤੇ ਇਨਵਾਇਰਮੈਂਟ ਮਿਨਿਸਟਰ ਸੀ 2023 ਤੋਂ ਲੈ ਕੇ 2025 ਦੇ ਉਹ ਅਖੀਰ ਤੱਕ। ਪ੍ਰੋਗਰੈਸਿਵ ਟੋਰੀ ਕੈਂਡੀਡੇਟ ਕਾਇਲ ਜੋਜ਼ਫ ਜਿਹੜੇ ਨੇ ਉਹ ਇਸ ਇਲੈਕਸ਼ਨ ਦੇ ਵਿੱਚ ਤੀਸਰੇ ਨੰਬਰ 'ਤੇ ਆਏ ਅਤੇ ਲਿਬਰਲ ਕੈਂਡੀਡੇਟ ਜੌਨ ਰੌਗ ਅਵੀਨ ਉਹਨਾਂ ਨੂੰ ਸਿਰਫ 600 ਵੋਟਾਂ ਮਿਲੀਆਂ ਅਤੇ PC ਜਿਹੜੀ ਇੱਕ ਪ੍ਰੋਗਰੈਸਿਵ ਟੋਰੀ ਕੈਂਡੀਡੇਟ ਹੈ ਉਹਨਾਂ ਨੂੰ 978 ਵੋਟਾਂ ਮਿਲੀਆਂ। ਸੋ ਜ਼ਿਆਦਾ ਜਿਹੜਾ ਵੋਟਾਂ ਦਾ ਡਿਸਟ੍ਰੀਬਿਊਸ਼ਨ ਹੈ ਦੋ ਪਾਰਟੀਆਂ ਦੇ ਵਿੱਚ ਹੀ ਹੋਇਆ NDP ਅਤੇ UCP ਦੇ ਦਰਮਿਆਨ। ਇਲੈਕਸ਼ਨਸ ਅਲਬਰਟਾ ਵਾਲੇ ਨੇ ਭਾਵੇਂ ਜਿਹੜਾ ਉਸਨੂੰ ਅਜੇ ਓਫੀਸ਼ਲ ਕਾਊਂਟ ਜਿਹੜਾ ਹੈ ਉਹ 7 September 2024 ਨੂੰ ਕਰਨਾ ਹੈ ਪਰ ਇਹ ਇੱਕ ਵੱਡਾ ਉਲਟ ਫੇਰ ਇਸ ਨੂੰ ਕਿਹਾ ਜਾ ਸਕਦਾ ਹੈ। ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਸਾਬਕਾ ਫੈਡਰਲ ਮਿਨਿਸਟਰ ਵੀ ਨੇ ਉਹ ਅਤੇ ਪਿਛਲੇ ਕੁਛ ਮਹੀਨੇ ਤੋਂ ਕਾਫੀ ਉਹਨਾਂ ਦੇ ਬਿਆਨ ਵੀ ਆ ਰਹੇ ਨੇ ਅਤੇ ਉਹਨਾਂ ਨੇ ਇਸ ਹਾਰ ਨੂੰ ਬਾਈ ਇਲੈਕਸ਼ਨ ਦੀ ਹਾਰ ਨੂੰ ਸਿੱਧਾ ਸਿੱਧਾ ਸੈਪਰੇਸ਼ਨ ਵੋਟ ਦੇ ਨਾਲ ਜੋੜਿਆ ਅਤੇ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਕੈਲਗਰੀ ਦੇ ਸਟਰੋਂਗ ਹੋਲਡ ਰਾਈਡਿੰਗ ਦੇ ਵਿੱਚ ਇਹ ਜੋ ਹਾਰ ਹੋਈ ਹੈ ਇਹ ਸਟਰੋਂਗ ਮੈਸੇਜ ਹੈ ਸਰਕਾਰ ਨੂੰ ਕਿ 1 October 2019 ਦਾ ਰੈਫਰੈਂਡਮ ਅਲਬਰਟਾ ਦੇ ਵਿੱਚ ਕੰਜ਼ਰਵੇਟਿਵ ਸਪੋਰਟਰਾਂ 'ਤੇ ਪੁੱਠਾ ਅਸਰ ਪਾ ਰਿਹਾ। ਉਹ ਇਹ ਕਹਿੰਦੇ ਨੇ ਕਿ ਕੈਨੇਡਾ ਵਾਲਿਆਂ ਨੂੰ ਕੈਨੇਡਾ ਦੇ ਮੁੱਦੇ 'ਤੇ ਕਿ ਕੈਨੇਡਾ ਦੇ ਨਾਲ ਨਹੀਂ ਰਹਿਣਾ ਜਾਂ ਸੈਪਰੇਟ ਹੋਣ ਦੇ ਮੁੱਦੇ 'ਤੇ

ਕੰਜ਼ਰਵੇਟਿਵ ਵੋਟਰ ਜਿਹੜੇ ਨੇ ਉਹ ਜੋ ਕੈਨੇਡਾ ਨੂੰ ਪਿਆਰ ਕਰਦੇ ਨੇ ਇੱਕ ਮੁਲਕ ਵਜੋਂ ਸਾਂਝੇ ਮੁਲਕ ਵਜੋਂ ਉਹ ਉਹਨਾਂ ਵੋਟਰਾਂ ਨੂੰ UCP ਤੋਂ ਦੂਰ ਕਰਕੇ NDP ਵੱਲ ਨੂੰ ਤੱਕ ਰਹੇ ਨੇ ਅਤੇ ਇਹਦੇ ਵਿੱਚ ਉਹਨਾਂ ਨੇ ਇੱਕ ਲੰਬੀ ਚੌੜੀ ਪੋਸਟ ਜਿਹੜੀ ਹੈ ਉਹਦੇ ਵਿੱਚ ਉਹਨਾਂ ਨੇ ਪਾਈ ਕਿ ਜਿਹੜੇ ਫੋਕਸ ਪਲੈਨਿੰਗ ਟੂ ਵੋਟ ਜਿਹੜੇ ਵੋਟ ਪਾਉਣ ਦੀ ਸੋਚ ਰਹੇ ਨੇ ਵੀ ਗਾਂਹ ਜਿਹਨਾਂ ਨੇ ਵੋਟ ਪਾਉਣੀ ਹੈ ਰੈਫਰੈਂਡਮ ਦੇ ਵਿੱਚ ਕਹਿੰਦੇ ਉਹ ਮੈਸੇਜ ਦਿਓ ਸੈਪਰੇਸ਼ਨ ਪ੍ਰੋਸੈਸ ਦੇ ਬਾਰੇ ਕਿ ਇਸ NDP ਦੀ ਜਿੱਤ ਦੇ ਨਾਲ ਕੰਜ਼ਰਵੇਟਿਵ ਜਿਹੜਾ ਹੈ ਉਹ ਸਾਨੂੰ ਪਤਾ ਲੱਗ ਰਿਹਾ ਕਿ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਕੋਰ ਸਪੋਰਟਰ ਹੈ ਉਹ ਹੋਰ ਪਾਸੇ ਨੂੰ ਜਾ ਰਿਹਾ ਸੋ ਅਗਲੀ ਕਹਿੰਦੇ ਸੈਪਰੇਸ਼ਨ ਦੀ ਵੋਟਿੰਗ ਕਰਵਾਉਣ ਦਾ ਮਤਲਬ ਇਹ ਹੈ ਕਿ ਅਗਲੀਆਂ ਸੂਬਾਈ ਚੋਣਾਂ ਦੇ ਵਿੱਚ ਅਸੀਂ ਜਿਹੜਾ ਹੈ ਉਹ ਜਿਹੜਾ ਹੈ NDP ਨੂੰ ਅਗਲੀ ਇਲੈਕਸ਼ਨ ਜਿਹੜੀ ਹੈ ਜਿਤਾ ਦੇਈਏ ਅਤੇ ਲਿਬਰਲ ਪਾਰਟੀ ਆਫ ਕੈਨੇਡਾ ਨੂੰ ਅਲਬਰਟਾ ਦੇ ਵਿੱਚੋਂ ਹੋਰ ਸੀਟਾਂ ਜਿੱਤਣ ਲਈ ਅਸੀਂ ਜਿਹੜਾ ਹੈ ਉਹ ਰਸਤਾ ਉਹਨਾਂ ਦਾ ਖੋਲ੍ਹ ਦੇਈਏ ਸੋ ਜੇਸਨ ਕੈਨੀ ਇਹ ਕਹਿ ਰਹੇ ਨੇ ਉਹ ਇਹ ਇੱਕ ਬੜੀ ਬਹਿਸ ਜਿਹੜੀ ਛਿੜ ਪਈ ਹੈ ਹਾਲਾਂਕਿ ਜੇਸਨ ਕੈਨੀ ਦੇ ਇਸ ਬਿਆਨ 'ਤੇ ਵੀ ਉਹਨਾਂ ਦੀ ਵੀ ਖਿਚਾਈ ਹੋਈ ਹੈ ਕੁਛ ਉਹਨਾਂ ਨੂੰ ਸਪੋਰਟ ਵੀ ਮਿਲੀ ਹੈ ਸੋ ਰਾਈਡਿੰਗ ਜਿਹੜੀ ਹੈ ਇਸ ਦੇ ਵਿੱਚੋਂ ਜੋ ਹੁਣ ਤੱਕ ਜੋ ਸਾਡੇ ਰਿਜ਼ਲਟ ਸਾਹਮਣੇ ਆਏ ਨੇ ਵਾਕਿਆ ਹੀ ਇਸ ਨੂੰ ਅਸੀਂ ਇੰਨਾ ਕੁ ਜ਼ਰੂਰ ਕਹਿ ਸਕਦੇ ਹਾਂ ਕਿ ਇੱਕ ਝਟਕੇ ਤੋਂ ਘੱਟ ਨਹੀਂ ਹੈ UCP ਸਰਕਾਰ ਲਈ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਅਤੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ ਫੋਨ ਨੰਬਰ ਹੈ ਵੀਰਪਾਲ ਕੌਰ ਹੋਰਾਂ ਦਾ 825-760-09-83 8257600983 OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ OSS ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨੇ ਕਲੀਨਿਕ ਖੁੱਲ੍ਹਦਾ ਹੈ ਅਤੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ 587-617-4096 ਮਰਸੀਡੀਜ਼ ਬੈਂਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ ਮਰਸੀਡੀਜ਼ ਬੈਂਸ ਤੇ ਵੱਡਾ ਸ਼ੋਅਰੂਮ ਹੈ ਇੱਥੇ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰੋ ਫੋਨ ਨੰਬਰ ਹੈ 403-903-6657 ਮਰਸੀਡੀਜ਼ ਬੈਂਸ ਕੰਟਰੀ ਹਿਲਸ ਅਗਰ ਭਰੋਸੇਮੰਦ ਸੇਵਾਵਾਂ ਇੰਸ਼ੋਰੈਂਸ ਦੀਆਂ ਚਾਹੀਦੀਆਂ ਨੇ ਲਾਈਫ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਹਾਸਲ ਕਰਨ ਲਈ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 403-404-3500 ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਤੁਸੀਂ ਜਾ ਕੇ ਖਾਣਾ ਖਾ ਸਕਦੇ ਹੋ ਔਡਰ ਕਰ ਸਕਦੇ ਹੋ ਡਿਲੀਵਰੀ ਵੀ ਕਰਵਾ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਸਿਟੀ ਸਕੇਪ ਲੈਂਡਿੰਗ ਵਿੱਚ 24 ਘੰਟੇ 7 ਦਿਨ ਖੁੱਲ੍ਹਦਾ ਹੈ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ ਫੋਨ ਨੰਬਰ 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈਡੀ ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ ਟੋਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਫੋਨ 403-947-0060 ਇੱਕ ਵਾਰ ਫਿਰ ਸਵਾਗਤ ਪ੍ਰੋਗਰਾਮ ਦੇ ਵਿੱਚ ਅਤੇ ਖਬਰਾਂ ਵੱਲ ਧਿਆਨ ਕਰਦੇ ਹਾਂ ਜੀ ਕੈਲਗਰੀ ਦੇ ਇੱਕ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਗਿਆ ਚਾਰਜ ਕੀਤਾ ਗਿਆ ਦੋਸ਼ ਲਾ ਦਿੱਤੇ ਗਏ ਨੇ RCMP ਵੱਲੋਂ 31 ਸਾਲਾਂ ਦਾ ਜੇਮੀ ਡਕੋਸਟਾ ਉਸਦੇ ਉੱਪਰ ਸੈਕਸ਼ਨ 264.1 ਕ੍ਰਿਮੀਨਲ ਕੋਡ ਦੇ ਤਹਿਤ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਮਾਰਕ ਕਾਰਨੀ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹਨ RCMP ਦੀ ਇੰਟੀਗ੍ਰੇਟਿਡ ਨੈਸ਼ਨਲ ਸਕਿਉਰਿਟੀ ਇਨਫੋਰਸਮੈਂਟ ਟੀਮ ਇਨਸੈਟ ਨੇ ਇੱਕ ਬਿਆਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਕਿ ਇਸ ਜੇਮੀ ਡਕੋਸਟਾ ਨਾਂ ਦੇ 31 ਸਾਲਾਂ ਦੇ ਵਿਅਕਤੀ ਨੇ ਯੂਟਿਊਬ 'ਤੇ ਇੱਕ ਵੀਡੀਓ ਪੋਸਟ ਕੀਤੀ ਅਤੇ ਜਿੱਥੇ ਉਸ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ July 28 ਦੀ ਵੈਸੇ ਇਹ ਘਟਨਾ ਹੈ ਫੈਡਰਲ ਪੁਲਿਸਿੰਗ ਨੌਰਥ ਵੈਸਟ ਰੀਜਨ ਨੂੰ ਕਹਿੰਦੇ July 28 ਨੂੰ ਇਹ ਸ਼ਿਕਾਇਤ ਮਿਲੀ

ਕਿ ਯੂਟਿਊਬ ਦੇ ਅਕਾਊਂਟ ਦੇ ਵਿੱਚ ਇਸ ਤਰ੍ਹਾਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ। ਆਰਸੀਐਮਪੀ ਨੇ ਫਿਰ ਕੈਲਗਰੀ ਪੁਲਿਸ ਨਾਲ ਅਪਰੋਚ ਕੀਤੀ ਤੇ ਇਸ ਵਿਅਕਤੀ ਨੂੰ ਫੜ ਲਿਆ। ਇਹ ਹਿਰਾਸਤ ਦੇ ਵਿੱਚ ਛੱਡਿਆ ਨਹੀਂ ਗਿਆ ਤੇ ਅੱਜ ਉਸ ਨੂੰ ਅਦਾਲਤ ਦੇ ਵਿੱਚ ਜਿਹੜਾ ਹੈ ਪੇਸ਼ ਕੀਤਾ ਗਿਆ ਹੈ ਜਾਂ ਜਾਣਾ ਕਰ ਦਿੱਤਾ ਹੋਣਾ ਜੀ ਮੈਨੂੰ ਲੱਗਦਾ। ਸੋ ਇਹ ਖਬਰ ਹੈ ਜੀ। ਉਧਰ ਜੇ ਅਸੀਂ ਗੱਲ ਕਰੀਏ ਤਾਂ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਅਮਰੀਕਾ ਦੇ ਵਿੱਚ FBI ਵੱਲੋਂ ਕੀਤੀ ਜਾ ਰਹੀ ਇੱਕ ਵੱਡੀ ਜਾਂਚ ਦੇ ਬਾਰੇ ਉਹਨਾਂ ਨੂੰ ਪਤਾ ਹੈ ਅਤੇ ਇਹ ਜਾਂਚ ਉਸ ਰਿਪੋਰਟ ਤੋਂ ਬਾਅਦ ਸ਼ੁਰੂ ਹੋਈ ਜਿਹਦੇ ਵਿੱਚ ਇਹ ਕਲੇਮ ਕੀਤਾ ਗਿਆ, ਦਾਅਵਾ ਕੀਤਾ ਗਿਆ ਕਿ ਹੈਕਰਾਂ ਨੇ ਨੌਰਥ ਅਮਰੀਕਾ ਦੇ ਵਿੱਚ ਕਰੋੜਾਂ ਲੋਕਾਂ ਦੀ ਸਰਕਾਰੀ ਪਛਾਣ ਨਾਲ ਜੁੜਿਆ ਡਾਟਾ ਜਿਹੜਾ ਹੈ, ਆਈਡੈਂਟੀ ਦੇ ਨਾਲ ਜੁੜਿਆ ਜੋ ਇਨਫੋਰਮੇਸ਼ਨ ਹੈ ਉਹਦੇ ਵਿੱਚ ਕੈਨੇਡੀਅਨ ਡਰਾਈਵਿੰਗ ਲਾਇਸੈਂਸ ਵੀ ਹੈਗੇ ਨੇ ਉਹ ਚੋਰੀ ਕਰ ਲਏ ਨੇ। ਹੁਣ ਕਿੰਨੀ ਕੁ ਵੱਡੀ ਖਬਰ ਹੈ, ਆਉਣ ਵਾਲੇ ਦਿਨਾਂ ਵਿੱਚ ਕਿੰਨੀ ਕੁ ਅੱਗੇ ਵੱਧਦੀ ਹੈ ਅਤੇ ਕਿੰਨਾ ਕਿਸ ਦਾ ਪਸਾਰਾ ਹੁੰਦਾ ਹੈ ਤਾਂ ਚਲੋ ਸਮਾਂ ਦੱਸੇਗਾ ਜਾਂ ਜ਼ਿਆਦਾ ਜਿਹੜਾ ਸਾਈਬਰ ਕ੍ਰਾਈਮ ਵਾਲੇ ਦੱਸ ਸਕਦੇ ਨੇ। ਸੋ ਆਮ ਲੋਕਾਂ ਨੂੰ ਜਿਹੜੀ ਪਰਸਨਲ ਇਨਫੋਰਮੇਸ਼ਨ ਦੇ ਪ੍ਰਤੀ ਸਾਵਧਾਨ ਰਹਿਣ ਲਈ RCMP ਵੱਲੋਂ ਕਿਹਾ ਗਿਆ। ਬਿਆਨ ਜਾਰੀ ਕਰਕੇ RCMP ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ ਦਾ ਇਹ ਡਾਟਾ ਲੀਕ ਹੋਣ ਦੀ ਰਿਪੋਰਟਾਂ 'ਤੇ ਨਜ਼ਰ ਰੱਖ ਰਹੇ ਨੇ ਅਤੇ ਸਾਈਬਰ ਸਿਕਿਉਰਿਟੀ ਵਾਲੇ ਜਿਹੜੇ ਉਹਨਾਂ ਦੇ ਪਾਰਟਨਰ ਨੇ ਉਹਨਾਂ ਨਾਲ ਮਿਲ ਕੇ ਅਸੀਂ ਇਸ ਦਾ ਨਜ਼ਰ ਰੱਖ ਰਹੇ ਹਾਂ। ਹਾਲਾਂਕਿ ਜੇ ਇਹਦੀ ਪੂਰਨ ਤੌਰ 'ਤੇ ਜੇ ਮੰਨ ਲਿਆ ਜਾਂਦਾ ਜਾਂ ਪੁਸ਼ਟੀ ਹੋ ਜਾਂਦੀ ਹੈ ਕਿ ਨੌਰਥ ਅਮਰੀਕਾ ਦੇ ਵਿੱਚ ਇਹ ਹੋਇਆ ਤਾਂ ਫਿਰ ਇਹ ਸਭ ਤੋਂ ਵੱਡੇ ਜਿਹੜੇ ਡਾਟਾ ਲੀਕ ਹੈਗੇ ਨੇ ਨੌਰਥ ਅਮਰੀਕਾ 'ਚ ਉਹ ਹੋ ਸਕਦੇ ਨੇ। ਇਹਨੂੰ ਸਮੇਂ ਸਮੇਂ 'ਤੇ ਫਿਰ ਆਈਡੈਂਟੀ ਥੈਫਟ ਅਤੇ ਫਰੋਡ ਦੇ ਨਾਲ ਵੀ ਜਿਹੜਾ ਹੈ ਖਤਰਾ ਜਿਹੜਾ ਉਹ ਬਣ ਗਿਆ ਜੀ। ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਹੈ ਅਤੇ ਖਬਰਾਂ ਜਿਹੜੀਆਂ ਨੇ ਉਹਨਾਂ ਵੱਲ ਧਿਆਨ ਕਰਦੇ ਜਾਂਦੇ ਹਾਂ। CBSA ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਇੱਕ ਜਾਣਕਾਰੀ ਦਿੱਤੀ ਹੈ, ਖਬਰ ਇੱਕ ਕਹਿ ਲਓ ਜਾਂ ਰਿਪੋਰਟ ਹੋਣ ਆਈ ਹੈ ਪਰ ਇਹ ਘਟਨਾਵਾਂ ਵਾਪਰੀਆਂ 26 ਨੂੰ ਅਤੇ 31 ਜੁਲਾਈ ਨੂੰ ਅਤੇ ਇਹ ਅਲਬਰਟਾ ਦੇ ਬਾਰਡਰ 'ਤੇ ਜੋ ਅਮਰੀਕਾ ਦੇ ਨਾਲ ਲੱਗਦਾ ਕਾਊਟਸ ਬਾਰਡਰ ਹੈ, ਯੂਨਾਈਟਿਡ ਸਟੇਟਸ ਤੋਂ 2 ਟਰੱਕ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਕਰਨਾ ਹੀ ਸੀ ਉਹਨਾਂ ਨੇ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ CBSA ਦੇ ਦੱਸਣ ਮੁਤਾਬਕ ਅਫਸਰਾਂ ਨੇ ਇਹਨਾਂ ਟਰੱਕਾਂ ਨੂੰ 1 ਜੁਲਾਈ 26 ਨੂੰ ਰੋਕਿਆ ਅਤੇ 2 ਇਕੱਤੀ ਨੂੰ। ਇਹਨਾਂ ਵਿੱਚੋਂ 475 ਪਾਉਂਡ 215 ਕਿਲੋ ਤਕਰੀਬਨ ਕੋਕੇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਵੱਡੀ ਮਾਤਰਾ ਦੇ ਵਿੱਚ। ਸੋ ਪਹਿਲਾ ਟਰੱਕ ਜਿਹੜਾ ਉਸਨੂੰ ਸੈਕਿੰਡ ਐਗਜ਼ਾਮੀਨੇਸ਼ਨ ਲਈ ਜਦੋਂ ਭੇਜਿਆ ਗਿਆ ਤਾਂ ਉਹਦੇ ਵਿੱਚੋਂ ਜਿਹੜਾ 80 ਇੱਟਾਂ ਸਸਪੈਕਟਡ ਕੋਕੇਨ ਦੀਆਂ 4 ਡੱਬਿਆਂ ਦੇ ਵਿੱਚੋਂ ਬਰਾਮਦ ਹੋਈਆਂ ਅਤੇ ਡਿਕਲੇਅਰਡ ਲੋਡ ਦੇ ਵਿੱਚ ਸੀ ਉਹ। ਉਸ ਟਰੱਕ ਦੇ ਵਿੱਚੋਂ 26 ਜੁਲਾਈ ਨੂੰ ਡਰਾਈਵਰ ਦੇ ਨਾਲ ਇੱਕ ਹੋਰ ਬੰਦਾ ਵੀ ਫੜਿਆ ਗਿਆ ਅਤੇ ਇਸ ਦੇ ਵਿੱਚ ਫਿਰ ਦੂਸਰਾ ਟਰੱਕ ਜਿਹੜਾ ਸੀ ਉਹਨੂੰ ਵੀ ਇਸੇ ਤਰ੍ਹਾਂ ਰੋਕਿਆ ਗਿਆ। ਇਸ ਟਾਈਮ ਜਿਹੜਾ ਸੀ 107 ਇੱਟਾਂ ਕੋਕੇਨ ਦੀਆਂ ਬਰਾਮਦ ਹੋਈਆਂ ਇਹ 4-5 ਦਿਨਾਂ ਬਾਅਦ ਹੀ ਅਤੇ 275 ਪਾਉਂਡ ਉਹਦੇ ਵਿੱਚੋਂ ਮਿਲੀ ਹੈ ਅਤੇ 200 ਪਾਉਂਡ ਪਹਿਲੇ ਵਿੱਚੋਂ ਮਿਲੀ ਸੀ ਅਤੇ ਇਹ ਵੱਡੀ ਕੋਕੇਨ ਦੀ ਜਿਹੜੀ ਮਾਤਰਾ ਕਾਊਟਸ ਬਾਰਡਰ 'ਤੇ ਫੜ ਹੋਈ ਹੈ ਇਹਦੇ ਬਾਰੇ ਇਹ ਹੈ ਕਿ ਡਰਾਈਵਰਾਂ ਦੇ ਜਾਂ ਜਿਹੜਾ ਪੈਸੈਂਜਰ ਸੀ ਨਾਲ ਜਾਂ 2 ਜਾਂ 3 ਜਾਂ 4 ਵਿਅਕਤੀ ਜਿਹੜੇ ਨੇ 3 ਵਿਅਕਤੀ ਬੇਸਿਕਲੀ ਸਮਝਿਆ ਜਾਂਦਾ ਨੇ ਕਿ 2 ਪਹਿਲੇ ਟਰੱਕ ਪਏ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 1 ਜਿਹੜਾ ਦੂਸਰਾ ਟਰੱਕ ਸੀ ਉਹਦੇ ਵਿੱਚ ਉਹ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਨਾਮ ਅਤੇ ਪਛਾਣ ਜਨਤਕ ਨਹੀਂ ਕੀਤੀ ਗਈ। ਪਿਛਲੇ ਸਾਲ CBSA ਦੇ ਅਫਸਰਾਂ ਨੇ ਅਲਬਰਟਾ ਵਿੱਚ 1292 ਇਸ ਤਰ੍ਹਾਂ ਜਿਹੜੇ ਜਗ੍ਹਾ 'ਤੇ ਇਲੀਗਲ ਨਾਰਕੋਟਿਕਸ ਫੜੇ ਜਿਸ ਵਿੱਚ 1054 ਕਿਲੋ ਕੋਕੇਨ ਵੀ ਦੱਸੀ ਜਾਂਦੀ ਹੈ ਜੀ 10 ਕੁਇੰਟਲ ਦੇ ਲਾਗੇ। ਗੋਡੀ ਹੋ ਬ੍ਰਿਜ ਦੇ ਵਿੱਚੋਂ ਅਗਸਤ ਮਹੀਨੇ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਦੱਸਣ ਮੁਤਾਬਕ ਜੋ ਕਿ ਵਿੰਡਸਰ ਅਤੇ ਡਿਟਰੋਇਟ ਨੂੰ ਜੋੜਦਾ 1,34,900 ਕੈਨੇਡੀਅਨ ਅਮਰੀਕਾ ਨੂੰ ਗਏ ਅਤੇ ਵਾਪਸ ਆਏ ਕਾਰ ਦੇ ਜ਼ਰੀਏ ਅਤੇ ਜਿਹੜੇ ਕੋ ਜੋ ਕਿ ਇੱਕੋ ਦਿਨ ਗਏ ਅਤੇ ਉਸੇ ਦਿਨ ਆ ਗਏ ਅਤੇ ਪੋਰਟ ਆਫ ਐਂਟਰੀ ਜਿਹੜੇ ਸੀ 1,00,000 ਅਮਰੀਕਨ ਵੀ ਕੈਨੇਡਾ ਨੂੰ ਆਏ ਬਾਈ ਕਾਰ ਅਤੇ 34,800 ਕਮਰਸ਼ਲ ਟਰਾਂਸਪੋਰਟ ਟਰੱਕ ਜਿਹੜੇ ਸੀ ਉਹ ਕੈਨੇਡਾ ਵਿੱਚ ਦਾਖਲ ਹੋਏ। ਸੋ 3,48,000 ਕੈਨੇਡੀਅਨ ਅਤੇ US ਰੈਜੀਡੈਂਟ ਜਿਹੜੇ ਨੇ ਕੈਨੇਡਾ ਦੇ ਵਿੱਚ ਬਾਈ ਕਾਰ ਦਾਖਲ ਹੋਏ ਅੰਬੈਸਟਰ ਬ੍ਰਿਜ ਅਤੇ ਵਿੰਡਸਰ ਡਿਟਰੋਇਟ ਟਨਲ ਦੇ ਜ਼ਰੀਏ। ਸੋ ਗੋਡੀ ਹੋ ਬ੍ਰਿਜ ਜਿਸ ਨਾਲ ਕਮਰਸ਼ਲ ਅਤੇ ਪੈਸੰਜਰ ਟ੍ਰੈਫਿਕ ਨੂੰ

ਦਾ ਸੰਭਾਵਨਾ ਮੰਨੀ ਜਾਂਦੀ ਹੈ ਉਸ ਦੇ ਇਹ ਅੰਕੜੇ ਜਿਹੜੇ ਨੇ ਪਹਿਲੀ ਵਾਰੀ ਆਏ ਨੇ ਪੂਰੇ ਮਹੀਨੇ ਦੇ ਤੇ ਬੈਂਫ ਨੈਸ਼ਨਲ ਪਾਰਕ ਦੇ ਵਿੱਚ ਦੋ ਵਿਅਕਤੀ ਹਾਈਕਿੰਗ ਦੇ ਵਿੱਚ ਮਾਰੇ ਗਏ ਨੇ ਤੇ ਬੈਂਫ ਨੂੰ ਐਕਸਪਲੋਰ ਕਰਦੇ ਕੈਨਾਨਾਸਕਸ ਏਰੀਆ ਦੇ ਵਿੱਚ ਤੇ 24 ਸਾਲਾਂ ਕਲਾਈਂਬਰ ਦੇ ਮਾਰੇ ਜਾਣ ਦੀ ਖਬਰ ਹੈ ਜੋ ਕਿ ਇੱਕ ਪੀਕ ਤੋਂ ਡਿੱਗਿਆ ਤੇ 33 ਸਾਲਾਂ ਦਾ ਇੱਕ ਹਾਈਕਰ ਜਿਹੜਾ ਮਿਲਿਆ ਹੈ ਉਸ ਦੀ ਵੀ ਮੌਤ ਹੋਈ ਹੈ ਤੇ ਇਸ ਵੇਲੇ ਇਸ ਸਮਰ ਦੇ ਵਿੱਚ 7 ਹਾਈਕਿੰਗ ਨਾਲ ਜਿਹੜੀਆਂ ਸੰਬੰਧਿਤ ਮੌਤਾਂ ਜਿਹੜੀਆਂ ਨੇ ਇਸ ਏਰੀਏ ਦੇ ਵਿੱਚ ਹੋਈਆਂ ਨੇ ਜੀ ਬਹੁਤ ਵੱਡੀ ਖਬਰ ਹੈ ਇੱਕ ਖਬਰ ਜਾਂਦੇ ਜਾਂਦੇ ਜੀ ਕਿ ਇੱਕ ਪ੍ਰਾਈਵੇਟ ਗਰੁੱਪ ਨੇ ਵਾਰਨਿੰਗ ਦਿੱਤੀ ਹੈ ਕਿ ਹਿਮਾਲਿਆ ਪਰਬਤ ਬਹੁਤ ਤੇਜ਼ੀ ਨਾਲ ਖੁਰ ਰਿਹਾ ਹੈ ਤੇ ਨੇਪਾਲ ਦੇ ਹੜ੍ਹ ਜਿਹੜੇ ਨੇ ਇੱਕ ਸ਼ੁਰੂਆਤ ਹੋ ਸਕਦੀ ਹੈ ਇਹ ਜਿਹੜੇ ਹੜ੍ਹ ਨੇ ਜਦੋਂ ਉਹਨਾਂ ਦੀ ਤ੍ਰਾਸਦੀ ਦੀ ਵੀਡੀਓ ਦੇਖਦੇ ਹਾਂ ਤਾਂ ਸਾਨੂੰ ਯਕੀਨ ਨਹੀਂ ਆਉਂਦਾ ਕਿ ਜਿੰਨੇ ਵਿਅਕਤੀ ਦੱਸੇ ਜਾ ਰਹੇ ਨੇ ਕਿ ਕੀ ਇੰਨੀਆਂ ਜਾਨਾਂ ਗਈਆਂ ਹੋਣਗੀਆਂ ਹਾਲਾਤ ਇਹ ਨੇ ਕਿ ਇਸ ਵੇਲੇ 5,000 ਤੋਂ ਵੱਧ ਲੋਕ ਲਾਪਤਾ ਦੱਸੇ ਜਾਂਦੇ ਨੇ ਤੇ 1,300 ਤੋਂ ਵੱਧ ਜਿਹੜੇ ਨੇ ਉਹਨਾਂ ਦੀ ਕਨਫਰਮੇਸ਼ਨ ਹੋ ਗਈ ਕਿ ਮੌਤ ਹੋਈ ਹੈ ਸੋ ਇਹਦੇ ਵਿੱਚ ਹੋਰ ਵੀ ਘਟਨਾਵਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਤੇ ਇਸ ਵੇਲੇ ਏਸ਼ੀਆ ਦੀ ਇਸ ਵੱਡੀ ਮਾਊਂਟੇਨ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ 65% ਤੇਜ਼ੀ ਨਾਲ ਇਹ ਮੈਲਟ ਹੋ ਰਹੀ ਹੈ ਅੱਜ ਤੋਂ 10 ਸਾਲ ਪਹਿਲਾਂ ਨਾਲੋਂ ਤੇ ਇਹ ਕਿਉਂ ਹੋ ਰਹੀ ਹੈ ਇਹਦੇ ਬਾਰੇ ਕੁਛ ਜਿਹੜਾ ਕੋਈ ਸਸਟੇਨੇਬਲ ਡਿਵੈਲਪਮੈਂਟ ਕੰਸਲਟੈਂਸੀ ਸਿਸਟੈਮਿਕ ਜਿਹੜੀ ਹੈ ਉਹਨੇ ਇੰਡੀਆ ਦੀ ਗੋਬਿੰਦ ਵੱਲਭ ਪੰਤ ਨੈਸ਼ਨਲ ਇੰਸਟੀਚਿਊਟ ਆਫ ਹਿਮਾਲੀਅਨ ਇਨਵਾਇਰਮੈਂਟ ਅਤੇ ਹੋਰਨਾਂ ਗਰੁੱਪਾਂ ਦੇ ਨਾਲ ਰਲ ਕੇ ਇਸ ਅਸੈਸਮੈਂਟ ਦਾ ਅੰਦਾਜ਼ਾ ਲਾਇਆ ਕਿ ਹਿਮਾਲੀਅਨ ਜਿਹੜੇ ਨੇ ਇਹ 3ਰਾ ਪੋਲ ਹੈ ਅਤੇ ਹੋਰ ਵੀ ਜਿਹੜੇ ਲੰਡਨ ਸਕੂਲ ਆਫ ਇਕਨੋਮਿਕਸ ਦੇ ਲੋਕ ਇਸ ਵਿੱਚ ਸ਼ਾਮਿਲ ਹੋਏ ਰਿਸਰਚਰ ਸ਼ਾਮਿਲ ਹੋਏ ਅਤੇ ਸਲਿਪਰੀ ਸਲੋਪਸ ਅਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਨੇ ਕਿ ਬਹੁਤ ਤੇਜ਼ੀ ਨਾਲ ਇਸ ਦੇ ਗਲੇਸ਼ੀਅਰ ਜਿਹੜੇ ਨੇ ਖੁਰ ਰਹੇ ਨੇ ਅਤੇ ਇਸ ਪਾਸੇ ਵੱਲ ਨੂੰ ਧਿਆਨ ਕੌਣ ਕਰ ਰਿਹਾ ਅਤੇ ਕਿਵੇਂ ਕਰ ਰਿਹਾ ਪਤਾ ਨਹੀਂ ਹੈ ਅਤੇ ਇਹਦੇ ਵਿੱਚ ਕਹਿੰਦੇ ਨੇ ਕਿ ਕੈਜੂਅਲਟੀ ਬਹੁਤ ਜ਼ਿਆਦਾ ਹੋ ਸਕਦੀ ਹੈ ਅਤੇ ਇਹਦੇ ਵਿੱਚੋਂ 40,000 ਗਲੇਸ਼ੀਅਰ ਜਿਹੜੇ ਨੇ ਹਿਮਾਲਿਆਸ ਦੇ ਵਿੱਚ ਉਹਨਾਂ ਦੇ ਵਿੱਚੋਂ ਕੁਛ ਹੀ ਥੋੜ੍ਹੇ ਹੈਗੇ ਨੇ ਅਤੇ ਜਿੱਥੇ ਕੋਈ ਜੇ ਕੋਈ ਖਾਸ ਫਰਕ ਨਹੀਂ ਹੈ ਪਰ ਬਾਕੀਆਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਬਰਫ਼ਾਂ ਖੁਰ ਰਹੀਆਂ ਨੇ ਅਤੇ ਇੰਡੀਆ ਦੇ ਵਿੱਚ ਡੈਡਲੀ ਇੰਪੈਕਟ ਜਿਹੜਾ ਹੈ ਆਲਰੇਡੀ ਮਹਿਸੂਸ ਕੀਤਾ ਜਾ ਰਿਹਾ ਹੈ ਅਤੇ ਹਿਮਾਲੀਅਨ ਲੈਂਡ ਕੰਸਟੀਚਿਊਟ ਜਿਹੜੀ ਹੈ ਜੀ ਇੰਡੀਆ ਦੀ 18% ਟੈਰੀਟਰੀ ਉਹਦੇ ਵਿੱਚ ਆਉਂਦੀ ਹੈ ਅਤੇ ਜਿਹੜੇ ਫਲੱਡ ਸਿਚੁਏਸ਼ਨ ਫਲੈਸ਼ ਫਲੱਡ ਹੈ ਉਹ ਵਾਰ ਵਾਰ ਵਾਪਰ ਰਹੀ ਹੈ ਅਤੇ ਇਹਦੇ ਨਾਲ ਹੋਰ ਭੈੜੇ ਹਾਲਾਤ ਪੈਦਾ ਹੋ ਰਹੇ ਨੇ ਫਿਰ ਕਿਤੇ ਸਮੇਂ ਦੇ ਵਿੱਚ ਇਸ ਦੀ ਡਿਟੇਲ ਨਾਲ ਰਿਪੋਰਟ ਆਪ ਜੀ ਨਾਲ ਸਾਂਝੀ ਕਰਾਂਗੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਹੋਈਆਂ ਭੁੱਲਾਂ ਚੁੱਕਾਂ ਲਿਖੇ ਮਾਂ ਜੀ ਸਤਿ ਸ਼੍ਰੀ ਅਕਾਲ।

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-6174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਖਾਸੀ ਹੋ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ

0: ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ